0: FM 101.
1: ਕੈਦੀ ਨੂੰ ਕੀ ਹੋਇਆ
2: ਸਰ? ਜਦੋਂ ਵੀ ਨੂਰੀ ਨੱਥ ਨੂੰ ਇੱਕ ਕੋਠੀ ਤੋਂ ਦੂਸਰੀ ਕੋਠੀ ਲੈ ਜਾਇਆ ਜਾਂਦਾ ਤੇ ਜੇਲ੍ਹ ਵਿੱਚ ਇਸੇ ਤਰ੍ਹਾਂ ਭਗਦਾ ਲਵਾ ਜਾਂਦੀ ਹੈ।
1: ਇੱਕ ਮਾਮੂਲੀ ਕੈਦੀ ਦੀ ਇੰਨੀ ਦਹਿਸ਼ਤ।

0: ਅਸਲਾਮ ਵਾਲੇਕੁਮ ਕੀ ਹਾਲ ਚਾਲ ਹੈ? ਠੀਕ ਠਾਕ ਹੈ, ਵਧੀਆ। ਮੈਂ ਤੁਹਾਡਾ ਆਪਣਾ ਮੇਜ਼ਬਾਨ ਵਸੀਮ ਹੈ, ਮੈਂ ਤੁਹਾਡੇ ਨਾਲ ਮੰਨੇ ਉੱਪਰ ਮੰਨੇ ਸੱਜਣ ਵੇਲੀ। ਕੀ ਹਾਲ ਚਾਲ ਆ? ਦਿਲ ਕਰਦਾ ਬਿਲਕੁਲ ਬਿਲਕੁਲ, ਦਿਲ ਚਾਹੁੰਦਾ, ਦਿਲ ਕਰਦਾ, ਦਿਲ ਝਾਕਦਾ, ਦਿਲ ਕਹਿੰਦਾ ਬਿਲਕੁਲ। ਸੁਣਨ ਵਾਲੇ ਬਿਲਕੁਲ ਠੀਕ ਠਾਕ ਹੈਗੇ। ਕੀ ਹਾਲ ਚਾਲ ਆ? ਵਧੀਆ। ਹਾਂਜੀ, ਗਰਮੀ ਦਾ ਮੌਸਮ ਲੰਘ ਗਿਆ,
1: ਹਾਲੀ ਕਿਤੇ ਲੰਘ ਗਿਆ, ਹਾਲੀ ਕਿਤੇ, ਹਾਲੀ ਤਾਂ ਗਰਮੀ ਸਾਡੇ ਕੋਲ ਕੋਲ ਤੁਰੀ ਫਿਰਦੀ ਆ। ਹਾਂਜੀ, ਕੋਲ ਕੋਲ ਤੁਰੀ ਫਿਰਦੀ ਆ, ਭੱਦ ਦਾ ਐਂਡ ਹੋ ਗਿਆ ਭਾਅ ਜੀ। ਇਸ ਵਾਸਤੇ ਨਾ ਘਾਬਰਨਾ ਨਹੀਂ ਹੋਣੇ ਗਾ, ਹੁਣ ਆਪਾਂ ਸਰਦੀਆਂ ਵੱਲ ਵਧਣਾ ਹੈਗਾ। ਅਤੇ ਸਰਦੀਆਂ ਦਾ ਮੌਸਮ ਜਿਹੜਾ ਨਾ ਬੜਾ ਸੋਹਣਾ, ਬੜਾ ਸੋਹਣਾ। ਦਸੰਬਰ ਦੀਆਂ ਗੱਲਾਂ, ਨਵੰਬਰ ਦੀਆਂ ਗੱਲਾਂ, ਅਕਤੂਬਰ ਦੀਆਂ ਗੱਲਾਂ, ਬੜਾ ਕੁਝ ਆਪਾਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਨੀਆਂ ਹੈਗੀਆਂ। ਪਰ ਉਹਨਾਂ ਵੀ ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ, ਅਤੇ ਤੁਹਾਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਕਹਾਂਗੇ ਜੀ ਆਇਆਂ ਨੂੰ, ਜਿਹਨਾਂ ਲੋਕਾਂ ਨੇ ਹੁਣੇ ਹੁਣੇ ਵਨ ਵਨ ਐਫ ਐਮ ਪਾਕਿਸਤਾਨ ਨੂੰ ਸੁਣਨਾ ਸ਼ੁਰੂ ਕੀਤਾ ਹੈ। ਦਿਲ ਦੀਆਂ ਗਰਾਈਆਂ ਤੋਂ ਮੈਂ ਕਹਾਂਗਾ ਜੀ ਆਇਆਂ ਨੂੰ, ਸੱਜਣ ਵੇਲੀ ਪ੍ਰੋਗਰਾਮ ਤੁਹਾਡਾ ਮੰਨਿਆ ਪਰਮੰਨਿਆ। ਹੁਣ ਤੋਂ ਲੈ ਕੇ ਦੁਪਹਿਰ ਦੇ 3 ਵਜੇ ਤੱਕ ਸਾਡਾ ਤੁਹਾਡਾ ਸਾਥ ਰਹੇਗਾ, ਅਤੇ ਹੱਸਾਂਗੇ, ਖੇਡਾਂਗੇ, ਸੁਣਿਆ ਸੁਣੀਆਂ ਗੱਲਾਂ ਵੀ ਕਰਾਂਗੇ, ਪਿਆਰੇ ਪਿਆਰੀਆਂ ਬਾਤਾਂ ਵੀ ਕਰਾਂਗੇ। ਅਤੇ ਸਦਾ ਵਾਰ ਗਾਣੇ ਗਿਆ ਵਾ ਜਨਾਬ, ਹੁਣ ਜੇ ਮੈਨੂੰ ਮੇਰੇ ਕਾਰਨਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ, ਕਹਿੰਦੇ ਜਨਾਬ ਤੈਨੂੰ ਆਪਣਾ ਬਣਾ ਕੇ ਸੋਨੀਏ, ਹੁਣ ਅਸਾਂ ਦੁਨੀਆ ਤੋਂ ਨਹੀਂ ਡਰਨਾ। ਇਹ ਗਾਣਾ ਲਾ ਦਿਓ ਭਾਜੀ। ਉਹ ਜੀ, ਤੁਹਾਡੀ ਪਸੰਦ ਦਾ ਗਾਣਾ ਵੀ ਤਾਂ ਅਸੀਂ ਪ੍ਰੋਗਰਾਮ 'ਚ ਜ਼ਰੂਰ ਸ਼ਾਮਿਲ ਕਰਾਂਗੇ। ਉਸਾ ਜੀਰਾ ਸਾਡੇ ਪ੍ਰੋਗਰਾਮ ਦੇ ਸਭ ਤੋਂ ਪਹਿਲੇ ਨੰਬਰ 'ਤੇ। ਉਹ ਭਾਅ ਜੀ, ਮੈਨੂੰ ਇਹ ਗਾਣਾ ਸੁਣਾ ਦਿਓ, ਤੁਹਾਡੀ ਪਸੰਦ ਪ੍ਰੋਗਰਾਮ।

ਜ਼ਰੂਰ ਸ਼ਾਮਿਲ ਕਰਾਂਗੇ ਜਨਾਬ। ਇਹਦੇ ਨਾਲ ਨਾਲ ਸਾਡੇ ਹੋਰ ਵੀ ਬੇਸ਼ੁਮਾਰ ਕਾਲਰ ਜਿਹੜੇ ਸਾਡੇ ਪ੍ਰੋਗਰਾਮ ਦੇ ਵਿੱਚ ਕਾਲ ਕਰਦੇ ਪਏ ਨੇ, ਜਿਹੜੇ ਸਾਡੇ ਪ੍ਰੋਗਰਾਮ ਨੂੰ ਸੁਣਦੇ ਪਏ ਨੇ ਔਰ ਸਾਡੇ ਪ੍ਰੋਗਰਾਮ ਦੇ ਵਿੱਚ ਆਪਣੀ ਪਸੰਦ ਦੇ ਗਾਣੇ ਸੁਣੇ ਜਾਂਦੇ ਨੇ। ਸਭ ਤੋਂ ਪਹਿਲੀ ਗੱਲ ਹੈ ਕਿ ਅਸੀਂ ਇਹ ਪ੍ਰੋਗਰਾਮ ਡੈਡੀਕੇਟ ਕਰਦੇ ਹਾਂ ਬੜਕਦੇ ਪੱਛਮ ਬਦਰਸ਼ਾਹ ਨੂੰ। ਉਹ ਮੁੱਢਪੁਰ ਖਾਇਓ ਤੇ ਡਕਾਰਨਾ ਮਾਰਾ, ਹਾਏ ਹਾਏ ਯਕੀਨ ਕਰੋ ਮੈਂ ਪਰੌਂਠੇ ਖਾ ਕੇ ਆਇਆ, ਮੇਰਾ ਫਿਰ ਵੀ ਮੇਰਾ ਦਿਲ ਕਰਦਾ ਫਿਰ ਡਕਾਰ ਦੇ ਡਕਾਰ ਨਹੀਂ ਆਉਂਦਾ ਪਿਆ, ਕਹਿੰਦੇ ਕਈ ਵਾਰੀ ਡਕਾਰ ਵੀ ਭੱਜ ਜਾਂਦਾ ਬੰਦੇ ਦਾ, ਕੀ ਗੱਲ ਹੈ ਇੱਦਾਂ ਹੀ ਆ ਨਾ, ਇੱਦਾਂ ਕਿ ਹੈਦਾਂ ਬਿਲਕੁਲ ਠੀਕ ਆ। ਜਿਨ੍ਹਾਂ ਲੋਕਾਂ ਨੇ ਹੁਣ ਇਹਨੇ ਸੁਣਨਾ ਸ਼ੁਰੂ ਕੀਤਾ ਨਾ ਬਨਮਨ ਐਫ ਐਮ ਪਾਕਿਸਤਾਨ ਨੂੰ, ਅਸੀਂ ਦੱਸਦੇ ਰਹੀਏ ਕਿ ਟ੍ਰੈਫਿਕ ਦੇ ਦਿਨ ਧਿਆਨ ਰੱਖਣਾ ਹੈਗਾ, ਗੱਡੀ ਜੀ ਵਗੈਰਾ ਸੁਣਦੇ ਪਏ ਹੈਗੇ ਤਾਂ ਵੀ ਬੜੀ ਅੱਛੀ ਗੱਲ ਹੈਗੀ ਆ, ਅਗਰ ਮੋਟਰਸਾਈਕਲ ਸੁਣਦੇ ਪਏ ਤਾਂ ਵੀ ਬੜੀ ਅੱਛੀ ਗੱਲ ਹੈ, ਘਰ ਵਿੱਚ ਸੁਣਦੇ ਪਏ ਤਾਂ ਘਰ 'ਚ ਵੀ ਟ੍ਰੈਫਿਕ ਦਾ ਖਿਆਲ ਰੱਖਣਾ ਬੜਾ ਜ਼ਰੂਰੀ ਹੈਗਾ। ਠੀਕ ਹੈ ਨਾ, ਘਰ ਬੈਠੇ ਕੋਈ ਗੱਲ ਨਹੀਂ, ਵਰਕਿੰਗ ਡੇ ਹੈਗਾ, ਘਰ ਬੈਠੇ ਕੋਈ ਗੱਲ ਮੌਜਾਂ, ਕਿਆ ਬਾਤ ਹੈ ਜਨਾਬ ਮੌਜਾਂ। ਹਮ ਕਿਉਂ ਕਰੇ ਕਾਮ ਕਹਾਂ ਪੇ ਜਾਏ, ਨਹੀਂ ਜਾਏਂਗੇ ਯਹੀ ਬੈਠੇਗੇ। ਅਰੇ ਭਾਈ ਹਮੇ ਕਿਆ ਦੂਰ ਤੋਂ ਜਾਣੇਗੀ, ਹਮ ਤੋ ਯਹੀ ਬੈਠੇਗੇ, ਘਰ ਮੈਂ ਬੈਠ ਕੇ ਪ੍ਰੋਗਰਾਮ ਸੁਣੇਗੇ। ਉਹ ਭਾਅ ਜੀ ਜਿੱਥੇ ਮਰਜ਼ੀ ਬਹਿ ਕੇ ਪ੍ਰੋਗਰਾਮ ਸੁਣ ਲਵੋ, ਜਿੱਥੇ ਤੁਹਾਡਾ ਦਿਲ ਕਰਦਾ ਸੁਣ ਲਵੋ, ਪਰ ਟ੍ਰੈਫਿਕ ਦੇ ਰੂਲ ਕਾਨੂੰਨ ਮੰਨਣੇ ਬੜੇ ਜ਼ਰੂਰੀ ਨੇ। ਅਗਰ ਇਹਨਾਂ ਦੇ ਅਮਲ ਨਹੀਂ ਕਰੋਗੇ ਤਾਂ ਫਿਰ ਪਰੇਸ਼ਾਨ ਹੋ ਗਏ, ਅਤੇ ਜਦੋਂ ਤੁਸੀਂ ਪਰੇਸ਼ਾਨ ਹੋ ਗਏ, ਮੈਂ ਕਿਹਾ ਮੇਰਾ ਸ਼ਹਿਜ਼ਾਦਾ ਉਹ ਮੇਰਾ ਭਰਾ ਮੇਰੀ ਭੈਣ ਓਏ ਹੋਏ ਹੋਏ ਮੇਰੇ ਸੱਜਣ ਵੇਲੇ ਮਿੱਤਰ ਪਰੇਸ਼ਾਨ ਹੋ ਗਏ ਨੇ। ਇਸ ਵਾਸਤੇ ਇਸ ਤੋਂ ਪਹਿਲੇ ਕਿ ਜੱਟ ਵੈਸ਼ੀ ਹੋ ਜਾਏ, ਤੁਸੀਂ ਟ੍ਰੈਫਿਕ ਦੇ ਕਾਨੂੰਨ ਨੂੰ ਜ਼ਰੂਰ ਮੰਨਣਾ। ਉਹਦੇ ਨਾਲ ਨਾਲ ਤੁਹਾਨੂੰ ਦੱਸਦੇ ਚੱਲੀਏ ਜਨਾਬ, ਪ੍ਰੋਗਰਾਮ ਦੇ ਵਿੱਚ ਤੁਹਾਡੇ ਵਾਸਤੇ ਬੜੇ ਸੋਹਣੇ ਸੋਹਣੇ ਜਿਹੇ ਕਲਿੱਪ ਵੀ ਸ਼ਾਮਿਲ ਕੀਤੇ ਜਾਂਦੇ ਨੇ, ਕਿਤੇ ਮਨੋਬਰ ਦੀ ਆਵਾਜ਼, ਕਿਤੇ ਸੁਲਤਾਨ ਰਾਏ ਦੀ ਆਵਾਜ਼, ਕਿਤੇ ਇਲਿਆਸ ਕਸ਼ਮੀਰੀ ਦੀ ਆਵਾਜ਼। ਯਕੀਨ ਕਰੋ ਪੁਰਾਣੀਆਂ ਪੁਰਾਣੀਆਂ ਐਕਟਰਾਂ ਦੀਆਂ ਜਿਹੜੀਆਂ ਰੂਹਾਂ ਮੇਰੇ ਆਲ ਦੁਆਲ ਆਏ ਹੋਏ ਹੋਏ, ਇਹ ਕਿੱਧਰੋਂ ਆਦੀ ਝਾਕਾ ਦਿੰਦੀ, ਕਿੱਧਰੋਂ ਆਦੀ ਝਾਕਾ ਦਿੰਦੀ ਹੈ, ਅਤੇ ਤੁਹਾਡੇ ਵਾਸਤੇ ਮੈਂ ਉਹਨਾਂ ਦੇ ਡਾਇਲੋਗ ਲਾਉਂਦਾ ਰਹਿੰਦਾ ਔਰ ਬਾਅਦ ਮੈਨੂੰ ਖਾਬਾਂ 'ਚ ਵੀ ਮਿਲਦੀਆਂ ਰਹੀਆਂ, ਤਾਂ ਮੇਰੇ ਇੱਕ ਦਿਨ ਤਾਂ ਮੇਰੀ ਗਿੱਚੀ ਵੜ ਲਈ ਗਰੂ ਨੇ, ਉਹ ਤੂੰ ਸਾਡਾ ਡਾਇਲੋਗ ਕਿਉਂ ਨਹੀਂ ਚਲਾਇਆ। ਲੋ ਜਨਾਬ, ਹੱਸਣਾ ਖੇਡਣਾ ਆਪਣੀ ਜਗ੍ਹਾ 'ਤੇ, ਕੁਝ ਅਸੀਂ ਪੁਰਾਣੇ ਮੇਲਿਆਂ ਠੇਲਿਆਂ ਦੀ ਗੱਲਬਾਤ ਵੀ ਕਰਾਂਗੇ, ਪੰਜਾਬ ਦੀ ਗੱਲਬਾਤ ਕਰਾਂਗੇ, ਪੰਜਾਬ ਦੇ ਮੇਲੇ ਠੇਲਿਆਂ ਦੀ ਗੱਲਬਾਤ ਕਰਾਂਗੇ, ਉਹਨਾਂ ਰਸਮਾਂ ਦੀ ਗੱਲਬਾਤਾਂ ਕਰਾਂਗੇ ਜਿਹੜੀਆਂ ਰਸਮਾਂ ਗੁਜ਼ਰ ਗਈਆਂ ਨੇ, ਅਸੀਂ ਭੁੱਲ ਗਏ ਹਾਂ, ਅਸੀਂ ਭੁੱਲ ਗਏ ਹਾਂ ਕਿ ਝੱਗਾ ਵੀ ਪਾਈਦਾ, ਅਸੀਂ ਕਿੰਨੇ ਕਮੀਜ਼ ਪਹਿਨੂੰਗਾ, ਕਮੀਜ਼ ਹੀ ਪਹਿਨੂਗਾ, ਸ਼ਰਟ ਕਿੱਧਰ ਹੈ, ਉਹ ਭਾਰੀ ਝੱਗਾ ਵੀ ਪਾਉਣਾ, ਠੀਕ ਹੈ, ਇਹਦੇ ਬੀੜੇ ਟੁੱਟੇ ਨੇ, ਉਹ ਬੀੜੇ ਕਿਵੇਂ ਟੁੱਟੇ ਨੇ, ਬਟਨ ਟੁੱਟੇ ਨੇ, ਸਾਨੂੰ ਪੁਰਾਣੇ ਲਫ਼ਜ਼ ਜਿਹੜੇ ਪੰਜਾਬੀ ਦੇ ਅਸੀਂ ਉਹਨਾਂ ਨੂੰ ਭੁੱਲ ਭੱਲ ਗਏ ਹਾਂ, ਉਹਨਾਂ ਨੂੰ ਵੀ ਯਾਦ ਕਰਾਂਗੇ, ਕੁਝ ਤੁਸੀਂ ਯਾਦ ਕਰਾਓਗੇ, ਕੁਝ ਮੈਂ ਯਾਦ ਕਰਾਵਾਂਗਾ, ਕੁਝ ਜਨਾਬ ਅਸੀਂ ਪੁਰਾਣੀਆਂ ਰਵਾਇਤਾਂ ਦੇ ਨਾਲ ਨਾਲ ਪੁਰਾਣੇ ਅਖਾਨਾਂ ਦੀ ਗੱਲ ਵੀ ਕਰਾਂਗੇ। ਇੱਕ ਬੜਾ ਸੋਹਣੀ ਜੀ ਪਹੇਲੀ ਬੁਝਾਰਤ ਤੁਹਾਡੇ ਵਾਸਤੇ ਲੈ ਕੇ ਆਏ ਹਾਂ, ਉਹਨੂੰ ਵੀ ਪ੍ਰੋਗਰਾਮ 'ਚ ਸ਼ਾਮਿਲ ਕਰਾਂਗਾ, ਅਤੇ ਇੱਕ ਟੋਪਿਕ ਵੀ ਹੁੰਦਾ, ਇੰਨੀਆਂ ਸਾਰੀਆਂ ਗੱਲਾਂ ਅਤੇ ਬੰਦਾ ਇਕੱਲਾ, ਔਰ ਮੈਂ ਕਿਹੜੇ ਪਾਸੇ ਜਾਵਾਂ, ਮੈਂ ਕਿਹਨੂੰ ਕਿਹਨੂੰ ਖਾਵਾਂ, ਕਿਹਨੂੰ ਖਾ ਰਿਹਾ, ਕਿਸੇ ਨੂੰ ਖਾਣ ਦੀ ਲੋੜ ਨਹੀਂ। ਵਰਮਨ ਐਫ ਐਮ ਪਾਕਿਸਤਾਨ ਸੁਣਦੇ ਰਹੋ, ਵੇਲਾ ਦੱਸਵਾਂ ਤੁਹਾਨੂੰ 1:15 ਹੋ ਗਏ ਨੇ, ਅਤੇ ਜਨਾਬ ਤੁਹਾਡੇ ਵਾਸਤੇ ਬੜੇ ਸੋਹਣੇ ਸੋਹਣੇ ਜਾਂ ਗਾਣੇ ਵੀ ਪ੍ਰੋਗਰਾਮ ਸ਼ਾਮਿਲ ਕੀਤੇ ਜਾਣਗੇ। ਗੱਲ ਇੰਨੀ ਹੈ ਕਿ ਜ਼ਿੰਦਗੀ ਜਿਹੜੀ ਹੈ ਨਾ ਬੜੀ ਮੁਕਤਸਰ ਹੈ, ਔਰ ਜਿਹੜੀ ਮੁਕਤਸਰ ਜ਼ਿੰਦਗੀ ਨਾ, ਇਹਨੂੰ ਅਸੀਂ ਭਰਪੂਰ ਤਰੀਕੇ ਨਾਲ ਅਗਰ ਗੁਜ਼ਾਰਨ ਦੀ ਕੋਸ਼ਿਸ਼ ਕਰਾਂਗੇ ਤਾਂ ਅਸੀਂ ਇਹਨੂੰ ਕਾਮਯਾਬ ਕਰ ਲਵਾਂਗੇ, ਅਗਰ ਅਸੀਂ ਇਹਨੂੰ ਭਰਪੂਰ ਤਰੀਕੇ ਨਾਲ ਨਹੀਂ ਗੁਜ਼ਾਰਾਂਗੇ ਤਾਂ ਫਿਰ ਕਾਮਯਾਬੀ ਨਹੀਂ ਮਿਲਣੀ ਵਾਲੀ, ਅਤੇ ਜਦੋਂ ਕਾਮਯਾਬੀ ਨਹੀਂ ਮਿਲੇਗੀ ਤਾਂ ਫਿਰ ਅਸੀਂ ਜ਼ਿੰਦਗੀ 'ਚ ਖੱਟਿਆ ਕੀ। ਇਸ ਵਾਸਤੇ ਜ਼ਰੂਰੀ ਕਿ ਆਹ ਜਿਹੜਾ ਮੈਂ ਮੇਲਾ ਲਾਇਆ ਨਾ, ਇੱਧਰ ਵੇਖੋ ਦੇਖਾਂ, ਆਹ ਕੋਰਮੇ ਦੀਆਂ ਦੇਖਾਂ, ਕਿਆ ਬਾਤ ਹੈ ਜਨਾਬ, ਇੱਧਰ ਜ਼ਰਦਾ ਪੱਕਦਾ ਪਿਆ, ਇੱਧਰ ਤੁਹਾਡੇ ਵਾਸਤੇ ਵੱਜਾ ਵੱਡਾ ਮੰਜਾ ਲਾਇਆ ਹੈ, ਅਤੇ ਮੂੜੇ ਰੱਖੇ ਨੇ, ਕਿਆ ਬਾਤ ਹੈ ਜਨਾਬ, ਨਿਆਰੀਆਂ ਵੀ ਬਣਦੀਆਂ ਪਈਆਂ ਨੇ, ਉਹ ਜਿੰਨੇ ਨੇ ਭਰਾਵਾਂ ਅਤੇ ਪਿਆਰਾਂ ਅਤੇ ਸੱਜਣਾਂ ਅਤੇ ਬੇਲੀਆਂ ਨੇ ਮੇਰੇ ਪ੍ਰੋਗਰਾਮ 'ਚ ਆਉਣਾ, ਆ ਸਕਦੇ ਜੀ। ਆਉਣ ਤਾਂ ਬੜਾ ਸੋਹਣਾ ਜਿਹਾ, ਬੜਾ ਪਿਆਰਾ ਜਿਹਾ, ਬੜਾ ਵਧੀਆ ਤਰੀਕਾ, ਕੀ ਤਰੀਕਾ ਹੈ ਕਿ ਜਨਾਬ ਤੁਸੀਂ ਸਾਨੂੰ ਫੇਸਬੁੱਕ 'ਤੇ ਆ ਕੇ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ, ਫੇਕ ਤੁਹਾਨੂੰ ਪਤਾ ਦੱਸ ਦਵਾਂ, ਫੇਸਬੁੱਕ ਦਾ ਪਤਾ ਹੈਗਾ www.facebook.com/ fm11lahore, ਸਮਝ ਲੱਗੀ ਕਿ ਨਹੀਂ ਲੱਗੀ, ਨਹੀਂ ਨਾ ਲੱਗੀ, ਲੱਗ ਵੀ ਨਹੀਂ ਸਕਦੀ, ਉਹ ਲੱਗ ਪਤਾ ਜਾਏਗਾ ਜਦੋਂ ਮੇਰਾ ਪ੍ਰੋਗਰਾਮ ਸੁਣੋਗੇ, www.facebook.com/fm11lahore, ਲੱਗੀ ਸਮਝ, ਨਹੀਂ ਲੱਗੀ, ਹਾਂ ਨਹੀਂ ਲੱਗਣੀ, ਹੁਣ ਮੈਂ ਦੱਸ ਦਿਆਂ ਤੁਹਾਨੂੰ ਇਸ ਲਈ ਆਪਣੀ ਜ਼ੁਬਾਨ ਦੇ ਵਿੱਚ, www.facebook.com/fm11lahore, ਲਾਹੌਰ ਵੀ ਲਾਹੌਰ। ਅੱਛਾ, ਇਹਦੇ ਨਾਲ ਨਾਲ ਤੁਸੀਂ ਸਾਨੂੰ SMS ਵੀ ਕਰ ਸਕਦੇ ਜੀ, SMS ਕਰਨ ਦਾ ਤਰੀਕਾ ਬੜਾ ਜ਼ਬਰਦਸਤ, ਬੰਦਾ ਪੁੱਛੇ ਤਰੀਕਾ ਵੀ ਜ਼ਬਰਦਸਤ ਹੋ ਸਕਦਾ ਨਾ, ਬਿਲਕੁਲ ਹੋ ਸਕਦਾ ਜਨਾਬ, ਥੋੜ੍ਹੇ ਜਿਹੇ ਪੈਸੇ ਲੱਗਣਗੇ ਇੱਕ SMS ਦੇ ਉੱਤੇ, ਪਰ ਤੁਹਾਡਾ SMS ਠੱਕ ਕਰਦਾ ਪਹੁੰਚੇਗਾ, ਕਿਸੇ ਫਿਰ ਇੱਕ L ਲਿਖੋ, ਸਪੇਸ ਦਿਓ, ਆਪਣਾ ਨਾਮ ਪੈਗਾਮ ਲਿਖੋ, ਘੱਲ ਦਿਓ 4471 ਦੇ ਉੱਤੇ, 4471 ਦੇ ਉੱਤੇ ਤੁਸੀਂ ਆਪਣਾ ਮੈਸੇਜ ਕਰਨਾ, 4471 ਦੇ ਉੱਤੇ ਟੈਲੀਫੋਨ ਨੰਬਰ ਤੁਹਾਡਾ ਬਣਿਆ ਪਰ ਬਣਿਆ 0042111001001, 042111001 ਹੈ ਟੈਲੀਫੋਨ ਨੰਬਰ ਤੁਹਾਡਾ, ਰਟ ਗਿਆ ਯਾਦ, ਮੇਰਾ ਵੀ ਰਟ ਗਿਆ, ਅਤੇ ਪ੍ਰੋਗਰਾਮ 'ਚ ਸ਼ਾਮਿਲ ਹੋਵੋਗੇ ਅਤੇ ਪ੍ਰੋਗਰਾਮ ਨੂੰ ਇੰਜੋਏ ਕਰੋਗੇ, ਮੇਰਾ ਖਿਆਲ ਹੈ ਕਿ ਤੁਹਾਡੀ ਪਸੰਦ ਦੇ ਗਾਣੇ ਵੀ ਅੱਜ ਪ੍ਰੋਗਰਾਮ 'ਚ ਪਿਛਲੇ ਪ੍ਰੋਗਰਾਮ ਤਰ੍ਹਾਂ ਲਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ, ਉੱਧਰੋਂ ਤੁਸੀਂ ਗਾਣਾ ਸੁਣਾਉਣਾ, ਹਾਏ ਉੱਧਰੋਂ ਮੈਂ ਪੁਰਾਣਾ ਰਿਕਾਰਡ ਕੱਟ ਕੇ ਲਾ ਦੇਣਾ, ਪੂਰੇ ਰਿਕਾਰਡ ਝਾੜ ਕੇ, ਕੇਸਟਾਂ ਝਾੜ ਕੇ, ਤਵੇ ਝਾੜ ਕੇ, ਮਸ਼ੀਨਾਂ ਨੂੰ ਚਾਬੀਆਂ ਦੇ ਕੇ ਤਿਆਰ ਕਰਕੇ ਰੱਖੀ ਹੈ, ਸਪੀਕਰ ਲਾ ਕੇ ਰੱਖੀ ਹੈ, ਜਿੰਨੇ ਜਿੰਨੇ ਸਾਡੇ ਪ੍ਰੋਗਰਾਮ 'ਚ ਆ ਕੇ ਗਾਣਾ ਸੁਣਨਾ ਉਹ ਤੁਹਾਨੂੰ ਫਰਮਾਇਸ਼ ਕਰ ਸਕਦਾ, ਵੇਲ ਵੀ ਦੇਖਦਾ, ਵੇਲ 2 ਰੁਪਏ ਦੀ ਵੇਲ, ਚਾਚਾ ਦੇ ਰਾਤ ਵੇਲ
ਦੇ ਰੂਪ ਵਰਮਰ ਐਫਐਮ ਪਾਕਿਸਤਾਨ ਤੁਹਾਡੇ ਨਾਲ ਨਾਲ ਮੈਂ ਮੌਜੂਦ ਰਹਾਂਗਾ ਅੱਜ ਦੇ ਪ੍ਰੋਗਰਾਮ ਦਾ ਸਭ ਤੋਂ ਪਹਿਲਾ ਗਾਣਾ ਉਹ ਤੈਨੂੰ ਆਪਣਾ ਮੇਰੇ ਉਸਤਾਦ ਜੀਰੇ ਦੀ ਪਸੰਦ ਉਸਤਾਦ ਜੀਰਾ ਸਹਿਦਪੁਰ ਵਾਲੇ ਦੀ ਪਸੰਦ ਦੇ ਪ੍ਰੋਗਰਾਮ 'ਚ ਸਭ ਤੋਂ ਪਹਿਲਾ ਗਾਣਾ ਅਸੀਂ ਪ੍ਰੋਗਰਾਮ ਸ਼ਾਮਿਲ ਕਰਨ ਲੱਗੇ ਹਾਂ ਸੁਣਦੇ ਰਹੋ ਵਰਮਰ ਐਫਐਮ ਪਾਕਿਸਤਾਨ ਆਪਣੇ ਮੇਜ਼ਬਾਨ ਵਸੀਮ ਅਹਿਮਦ ਦੇ ਨਾਲ ਮੇਰਾ ਤੁਹਾਡਾ ਸਾਥ ਹੈਗਾ ਜੀ ਕਿੰਨੇ ਵਜੇ ਤੱਕ ਉਹ 3 ਵਜੇ ਤੱਕ ਸਦਾਤੇ ਔਰ ਜਿੰਨੇ ਜਾਣਾ ਉਹ ਜਾ ਸਕਦਾ ਜਿੰਨੇ ਨਹੀਂ ਜਾਣਾ ਉਹ ਨਾ ਜਾਵੇ ਮੇਰੇ ਕੋਲ ਬੈਠਾ ਰਹੇ ਅਤੇ ਤੈਨੂੰ ਅਸੀਂ ਕਹਿ ਦਿੱਤਾ ਹੈ ਕਿ ਤੈਨੂੰ ਆਪਣਾ ਬਣਾ ਕੇ ਸੋਨੀਏ ਹੁਣ ਅਸੀਂ ਜੱਗ ਕੋਲੋਂ ਨਹੀਂ ਡਰਨਾ।

0: ਲੋ ਜਨਾਬ ਇੱਕ ਵਾਰ ਫਿਰ ਤੁਹਾਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਜੀ ਇਹਨੂੰ ਕਹਿੰਦਾ ਹੈ ਪ੍ਰੋਗਰਾਮ ਤੁਹਾਡਾ ਮੰਨਿਆ ਪਰਮੰਨਿਆ ਸੱਜਣ ਬੇਲੀ ਅਤੇ ਜਨਾਬ ਮੌਸਮ ਗਿਆ ਜੇ ਬਦਲ ਔਰ ਸਤੰਬਰ ਹੈਗਾ ਜੇ ਅਤੇ ਹੁਣ ਹੌਲੀ ਹੌਲੀ ਅਸੀਂ ਅਗਾਂਹ ਵਧਣਾ ਅਤੇ ਧੁੱਪਾਂ ਦੀ ਜਿਹੜੀ ਲੁੱਕ ਹੈ ਨਾ ਮਤਲਬ ਉਹਨਾਂ ਦੇ ਜਿਹੜਾ ਪਰਛਾਵੇਂ ਨੇ ਉਹਨਾਂ 'ਚ ਵੀ ਫਰਕ ਪੈ ਗਿਆ, ਕੁਝ ਹਵਾਵਾਂ 'ਚ ਵੀ ਫਰਕ ਪੈ ਗਿਆ ਔਰ ਕੁਝ ਤੁਹਾਡੇ ਘਰਾਂ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਜਿਹੜੇ ਏ ਸੀ ਚੱਲਦੇ ਸੀ ਸਾਰੀ ਰਾਤ ਉਹਨਾਂ ਦੇ ਵਿੱਚ ਵੀ ਫਰਕ ਪੈ ਗਿਆ ਅਤੇ ਮੌਸਮ ਬਿਹਤਰ ਹੋਣਾ ਸ਼ੁਰੂ ਹੋ ਗਿਆ ਔਰ ਆਹਿਸਤਾ ਆਹਿਸਤਾ ਅਸੀਂ ਸਰਦੀਆਂ ਵੱਲ ਵਧਾਂਗੇ। ਮਗਰ ਕਿ ਹਰ ਨਵੇਂ ਮੌਸਮ ਦੇ ਨਵੀਆਂ ਨਵੀਆਂ ਚੀਜ਼ਾਂ ਵੀ ਹੁੰਦੀਆਂ ਨੇ ਉਹਨਾਂ ਨੂੰ ਵੀ ਐਕਸੈਪਟ ਕਰਨਾ ਬੜਾ ਜ਼ਰੂਰੀ ਹੈ ਕਿ ਠੰਡਾ ਪਾਣੀ ਜਿਹੜਾ ਨਾ ਉਹਨੂੰ ਪੀਣਾ ਜਿਹੜਾ ਹੁਣ ਸਾਡੇ ਵਾਸਤੇ ਜ਼ਿਆਦਾ ਖਰਾਬ ਹੋ ਸਕਦਾ, ਜ਼ਿਆਦਾ ਖਤਰਨਾਕ ਹੋ ਸਕਦਾ ਕਿ ਅਸੀਂ ਠੰਡੇ ਠੰਡੇ ਪਾਣੀ ਨੂੰ ਅਸੀਂ ਬਰਫਾਂ ਵਾਲੇ ਪਾਣੀ ਨੂੰ ਉਸਰੇ ਪੀਂਦੇ ਰਹੀਏ ਜਿਵੇਂ ਅਸੀਂ ਗਰਮੀ 'ਚ ਪੀਂਦੇ ਰਹੇ ਹਾਂ ਅਤੇ ਸਾਡਾ ਗਲਾ ਖਰਾਬ ਹੋ ਸਕਦਾ, ਸਾਨੂੰ ਸਾਡੀ ਤਬੀਅਤ ਖਰਾਬ ਹੋ ਸਕਦੀ ਹੈ। ਉਹਦੇ ਨਾਲ ਨਾਲ ਇਹ ਹੈ ਕਿ ਸਾਨੂੰ ਚਾਹੀਦਾ ਕਿ ਅਸੀਂ ਹੁਣੇ ਹੀ ਆਪਣੇ ਜਿਹੜੇ ਗਰਮ ਕੱਪੜੇ ਨੇ ਉਹਨਾਂ ਨੂੰ ਕੱਢ ਕੇ ਧੁੱਪੇ ਪਾ ਦਈਏ, ਰਜ਼ਾਈਆਂ ਕੱਢ ਲਈਏ, ਠੀਕ ਵਗੈਰਾ ਤੁਲਾਈਆਂ ਕੱਢ ਲਈਏ ਅਤੇ ਉਹਨਾਂ ਨੂੰ ਧੁੱਪੇ ਪਾ ਕੇ। ਕਿਉਂ ਫਰੀ ਜੀ ਕੀ ਹਾਲ ਹੈ ਤੁਹਾਡਾ? ਫਰੀ ਦਾ ਮੈਸੇਜ ਆਇਆ ਅਤੇ ਫਰੀ ਜੀ ਨੂੰ ਵੀ ਮੈਂ ਕਹਾਂਗਾ ਕਿ ਜਨਾਬ ਤੁਸੀਂ ਵੀ ਜਿਹੜੇ ਨਾ ਸਰਦੀਆਂ ਦੇ ਕੱਪੜੇ ਉਹ ਕੱਢ ਕੇ ਅਤੇ ਉਹਨਾਂ ਨੂੰ ਚੰਗੀ ਤਰ੍ਹਾਂ ਧੁੱਪ ਛੁੱਪ ਲਵਾ ਕੇ ਅਤੇ ਰੈਡੀ ਕਰ ਲਵੋ। ਅਤੇ ਉਹਦੇ ਨਾਲ ਨਾਲ ਇਹ ਹੈ ਕਿ ਸਰਦੀਆਂ ਜਦੋਂ ਆਉਂਦੀਆਂ ਨੇ ਅਤੇ ਸਰਦੀਆਂ ਦੇ ਨਵੇਂ ਫਲ ਵੀ ਆਉਂਦੇ ਨੇ ਔਰ ਨਵੇਂ ਫਲ ਜਿਹੜੇ ਨੇ ਸਾਨੂੰ ਕੁਝ ਕੁਝ ਨਜ਼ਰ ਵੀ ਆਉਣੇ ਸ਼ੁਰੂ ਹੋ ਗਏ ਨੇ, ਜਿਵੇਂ ਕਿ ਅੰਗੂਰ ਵਗੈਰਾ ਨਜ਼ਰ ਆਉਣੇ ਸ਼ੁਰੂ ਹੋ ਗਏ ਨੇ ਔਰ ਉਸ ਤੋਂ ਬਾਅਦ ਸਰਦਾ ਨਜ਼ਰ ਆਉਣਾ ਸ਼ੁਰੂ ਹੋ ਗਿਆ। ਉਹਦੇ ਨਾਲ ਨਾਲ ਮਿੱਠੇ ਜਿਹੜੇ ਨੇ ਉਹ ਬੜਾ ਜ਼ਬਰਦਸਤ ਫਲ ਹੈ, ਉਹ ਵੀ ਇਸ ਮੌਸਮ 'ਚ ਸਾਨੂੰ ਖੂਬ ਮਿਲਦਾ ਔਰ ਸਾਵਨ ਭਾਦੋ ਦੇ ਵਿੱਚ, ਔਰ ਉਹਨੂੰ ਖਾਣਾ ਵੀ ਬੜਾ ਅੱਛਾ ਹੁੰਦਾ, ਉਹ ਜ਼ਰੂਰ ਖਾਣਾ ਚਾਹੀਦਾ। ਉਹਦੇ ਨਾਲ ਇਹ ਹੁੰਦਾ ਕਿ ਅਗਰ ਕਿਸੇ ਨੂੰ ਬੁਖਾਰ ਚੜਿਆ ਹੋਵੇ ਨਾ ਤਾਂ ਉਹ ਪਹਿਲੇ ਜ਼ਮਾਨੇ ਦੇ ਵਿੱਚ ਮਿੱਠੇ ਚੁਸਾਏ ਜਾਂਦੇ ਸੀ, ਮਿੱਠੇ ਦਾ ਸ਼ਰਬਤ ਪੀਤਾ ਮਤਲਬ ਉਹਦਾ ਜੂਸ ਪੀਤਾ ਜਾਂਦਾ ਸੀ ਅਤੇ ਉਹਦੇ ਨਾਲ ਉਹ ਬਿਹਤਰ ਹੋ ਜਾਂਦਾ ਸੀ। ਔਰ ਜਿਹੜਾ ਮੌਸਮੀ ਫਲ ਹੁੰਦਾ ਨਾ ਜਾਂ ਮੌਸਮੀ ਸਬਜ਼ੀ ਹੁੰਦੀ ਹੈ ਉਹਦਾ ਖਾਣਾ ਬੜਾ ਜ਼ਰੂਰੀ ਹੁੰਦਾ ਹੈ, ਉਹਨੂੰ ਇਸਤੇਮਾਲ ਕਰਨਾ ਬੜਾ ਜ਼ਰੂਰੀ ਹੁੰਦਾ ਹੈ। ਇਸ ਵਾਸਤੇ ਉਸ ਨਵੇਂ ਨਵੇਂ ਮਜ਼ੇਦਾਰ ਕਿਸਮ ਦੇ ਫਲ ਵੀ ਆਉਣਗੇ ਸਰਦੀਆਂ ਦੇ, ਉਹਨਾਂ ਨੂੰ ਵੀ ਅਸੀਂ ਇੰਜੋਏ ਕਰਾਂਗੇ। ਅਤੇ ਉਹਦੇ ਨਾਲ ਨਾਲ ਜਿਹੜੇ ਨਾ ਸਰਦੀਆਂ ਦੇ ਵਿੱਚ ਅਸੀਂ ਜਿਹੜੀਆਂ ਗੱਲਾਂ ਬਾਤਾਂ ਕਰਦੇ ਹਾਂ ਆਪਣੇ ਬਿਸਤਰੇ 'ਚ ਬਹਿ ਕੇ, ਉਹਨਾਂ ਗੱਲਾਂ ਦਾ ਜ਼ਿਕਰ ਵੀ ਕਰਾਂਗੇ, ਮਗਰ ਅੱਜ ਦੇ ਪ੍ਰੋਗਰਾਮ 'ਚ ਨਹੀਂ ਕਰਾਂਗੇ, ਉਦੋਂ ਕਰਾਂਗੇ ਜਦੋਂ ਸਰਦੀਆਂ ਆ ਜਾਣਗੀਆਂ। ਹਾਲੀ ਤਾਂ ਫਿਲਹਾਲ ਗਰਮੀ ਹੈ ਅਤੇ ਗਰਮੀ ਦੇ ਵਿੱਚ ਅਸੀਂ ਬੈਠੇ ਹੋਏ ਹਾਂ ਅਤੇ ਗਰਮੀ ਨੂੰ ਅਸੀਂ ਇੰਜੋਏ ਕਰਦੇ ਪਏ ਹਾਂ। ਕਿਵੇਂ ਇੰਜੋਏ ਕਰਦੇ ਪਏ ਹਾਂ ਕਿ ਹੁਣ ਗਰਮੀਆਂ ਜਾਣ ਵਾਲੀਆਂ ਨੇ। ਖੈਰ ਜਨਾਬ, ਤੁਹਾਡੀਆਂ ਢੇਰ ਸਾਰੀਆਂ ਕਾਲਾਂ ਸਾਡੇ ਤੱਕ ਪਹੁੰਚੀਆਂ ਨੇ। ਮੌਸਮਾਂ ਦੀ ਗੱਲ ਮੈਂ ਇਸ ਵਾਸਤੇ ਕੀਤੀ ਸੀ ਕਿ ਜਿਹੜੇ ਮੌਸਮ ਜਦੋਂ ਬਦਲਦੇ ਨੇ ਨਾ ਉਦੋਂ ਸਾਨੂੰ ਨਜ਼ਰ ਆਉਂਦਾ ਹੈ, ਪੁਰਾਣੀਆਂ ਗੱਲਾਂ ਯਾਦ ਆਉਂਦੀਆਂ ਨੇ, ਪੁਰਾਣੇ ਜ਼ਮਾਨੇ ਦੀਆਂ ਬਾਤਾਂ ਯਾਦ ਆਉਂਦੀਆਂ ਨੇ, ਪਿਛਲੇ ਸਾਲ ਦੀਆਂ ਗੱਲਾਂ ਯਾਦ ਆਉਂਦੀਆਂ ਨੇ ਕਿ ਇਸ ਮੌਸਮ ਦੇ ਵਿੱਚ ਉਹ ਬੰਦਾ ਸਾਡੇ ਕੋਲ ਮੌਜੂਦ ਸੀ, ਇਸ ਮੌਸਮ ਦੇ ਵਿੱਚ ਫਲਾਨੇ ਜਗ੍ਹਾ 'ਤੇ ਅਸੀਂ ਗਏ ਸਾਂ, ਇਸ ਮੌਸਮ ਦੇ ਵਿੱਚ ਦਿਲ ਕਰਦੇ ਕਿ ਫਿਰ ਅਸੀਂ ਦੁਬਾਰਾ ਜਾ ਕੇ ਉਸ ਜਗ੍ਹਾ ਦਾ ਚੱਕਰ ਲਾ ਕੇ ਆਈਏ ਜਾਂ ਉਸ ਬੰਦੇ ਨੂੰ ਆਪਣੇ ਘਰ ਬੁਲਾਈਏ, ਬਹਿ ਕੇ ਗੱਪਾਂ ਸ਼ੱਪਾਂ ਲਾਈਏ। ਅਤੇ ਯਕੀਨ ਕਰੋ ਕਿ ਮੌਸਮ ਜਦੋਂ ਬਦਲਦਾ ਹੈ ਅਤੇ ਉਹਦੇ ਨਾਲ ਬੜੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਨੇ, ਔਰ ਉਹਦੇ ਨਾਲ ਨਾਲ ਅਸੀਂ ਇਹ ਵੀ ਸੋਚਦੇ ਹਾਂ ਕਿ ਜਨਾਬ ਮੌਸਮ ਤਾਂ ਬਦਲ ਗਿਆ ਪਰ ਮੌਸਮ ਦੇ ਨਾਲ ਨਾਲ ਸਿਆਣੇ ਕਹਿੰਦੇ ਨੇ ਦਿਲ ਦਾ ਮੌਸਮ ਜਿਹੜਾ ਨਾ ਉਹ ਕਦੇ ਨਹੀਂ ਬਦਲਣਾ ਚਾਹੀਦਾ, ਦਿਲ ਦਾ ਮੌਸਮ ਹਮੇਸ਼ਾ ਉਹ ਹੀ ਰਹਿਣਾ ਚਾਹੀਦਾ ਜਿਹਦੇ ਵਿੱਚ ਪਿਆਰ ਹੁੰਦਾ, ਜਿਹਦੇ 'ਚ ਮੁਹੱਬਤ ਹੁੰਦੀ ਹੈ, ਜਿਹਦੇ ਵਿੱਚ ਖਲੂਸ ਹੁੰਦਾ। ਇਸ ਵਾਸਤੇ ਜ਼ਰੂਰੀ ਹੈ ਕਿ ਸਾਡੇ ਦਿਲਾਂ ਦਾ ਜਿਹੜਾ ਮੌਸਮ ਹੈ ਨਾ ਸੇਮ ਰਹਿਣਾ ਚਾਹੀਦਾ, ਔਰ ਉਹਦੇ ਵਿੱਚ ਬੜਕਾ ਛੜਕਾ ਤਾਂ ਖੈਰ ਆਪਣੀ ਜਗ੍ਹਾ 'ਤੇ ਅਸੀਂ ਲਾਉਂਦੇ ਰਹਿੰਦੇ ਹਾਂ, ਮਗਰ ਦਿਲ ਦੇ ਮੌਸਮ ਦਾ ਖਿਆਲ ਰੱਖਣਾ ਬੜਾ ਜ਼ਰੂਰੀ ਹੈ ਔਰ ਇਸ ਤਰ੍ਹਾਂ ਹੀ ਕਿਸੇ ਦਾ ਵੀ ਦਿਲ ਜਿਹੜਾ ਨਾ ਉਹ ਨਹੀਂ ਤੋੜਨਾ ਚਾਹੀਦਾ। ਜਦੋਂ ਕਿਸੇ ਦਾ ਦਿਲ ਟੁੱਟਦਾ ਹੈ ਨਾ ਤਾਂ ਯਕੀਨ ਕਰੋ ਕੀ ਹੁੰਦਾ ਕਿ ਦਿਲਾਂ ਦੇ ਵਿੱਚ ਕੌਣ ਵੱਸਦਾ, ਤੁਹਾਨੂੰ ਪਤਾ, ਮੈਨੂੰ ਵੀ ਪਤਾ, ਸਭ ਨੂੰ ਪਤਾ ਕਿ ਦਿਲਾਂ ਦੇ ਵਿੱਚ ਰੱਬ ਵੱਸਦਾ। ਅਤੇ ਕਿਸੇ ਦਾ ਵੀ ਦਿਲ ਨਾ ਤੋੜੋ, ਭਾਵੇਂ ਛੋਟੀ ਜਿਹੀ ਗੱਲ, ਕਦੀ ਕਦੀ ਇਸ ਤਰ੍ਹਾਂ ਹੁੰਦਾ ਕਿ ਬੜੀਆਂ ਬੜੀਆਂ ਵੱਡੀਆਂ ਗੱਲਾਂ ਅਸੀਂ ਇੱਕ ਦੂਸਰੇ ਨੂੰ ਕਹਿ ਲੈਂਦੇ ਹਾਂ ਮਗਰ ਅਸੀਂ ਉਸ ਗੱਲ ਦੇ ਉੱਤੇ ਗੁੱਸੇ ਨਹੀਂ ਹੁੰਦੇ, ਰਿੰਜ ਨਹੀਂ ਹੁੰਦੇ, ਉਦਾਸ ਨਹੀਂ ਹੁੰਦੇ, ਸਾਡਾ ਦਿਲ ਨਹੀਂ ਟੁੱਟਦਾ। ਕਦੀ ਕਦੀ ਬਿਲਕੁਲ ਛੋਟੀ ਜਿਹੀ ਗੱਲ ਜਿਹੜੀ ਹੈ ਨਾ ਸਾਡੇ ਦਿਲ ਨੂੰ ਤੋੜ ਕੇ ਰੱਖ ਦਿੰਦੀ ਹੈ ਅਤੇ ਇਸ ਵਾਸਤੇ ਸੋਚ ਸਮਝ ਕੇ ਬੋਲਣ ਦੀ ਲੋੜ ਹੁੰਦੀ ਹੈ ਕਿ ਅਗਰ ਅਸੀਂ ਸੋਚ ਸਮਝ ਕੇ ਬੋਲਾਂਗੇ, ਧਿਆਨ ਨਾਲ ਬੋਲਾਂਗੇ ਤਾਂ ਦੂਸਰੇ ਦੇ ਦਿਲ ਨੂੰ ਕਦੇ ਵੀ ਅਸੀਂ ਨਹੀਂ ਤੋੜ ਸਕਾਂਗੇ ਔਰ ਤੋੜਨ ਦੀ ਕੋਸ਼ਿਸ਼ ਵੀ ਕਰਾਂਗੇ ਨਾ ਤੋੜ ਨਹੀਂ ਸਕਾਂਗੇ। ਕਦੀ ਕਦੀ ਇੰਝ ਹੁੰਦਾ ਕਿ ਬੰਦੇ ਦਾ ਬੜਾ ਦਿਲ ਕਰਦਾ ਕਿ ਇਸ ਬੰਦੇ ਕੋਲ ਮੈਂ ਜਾ ਕੇ ਨਾ ਤਾਂ ਇਹਨੇ ਮੇਰੇ ਨਾਲ ਇੰਨੀ ਜ਼ਿਆਦਾ ਕੀਤੀ, ਇਹਨੇ ਮੇਰੇ ਨਾਲ ਇਸ ਤਰ੍ਹਾਂ ਕੀਤਾ, ਇਹ ਤਾਂ ਰਵੱਈਆ ਇਸ ਤਰ੍ਹਾਂ, ਇਹਨੇ ਮੇਰੇ ਨਾਲ ਉਹ ਕੀਤੀ ਹੈ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਮਗਰ ਉਹਦੇ ਬਾਵਜੂਦ ਅਸੀਂ ਉਹਦੇ ਨਾਲ ਉਹਦੇ ਨਾਲ ਲੜਾਈ ਕਰਨਾ ਤਾਂ ਬੜੀ ਦੂਰ ਦੀ ਗੱਲ, ਅਸੀਂ ਗਿੱਲਾ ਵੀ ਨਹੀਂ ਕਰ ਸਕਦੇ। ਅਸੀਂ ਜਦੋਂ ਜਾਂਦੇ ਹਾਂ ਸਾਡਾ ਦਿਲ ਇੰਨਾ ਨਰਮ ਔਰ ਇੰਨਾ ਖੁਸ਼ ਇਕਲਾਕ ਅਸੀਂ ਲੋਕ ਹੁੰਦੇ ਹਾਂ ਕਿ ਅਸੀਂ ਉਸ ਬੰਦੇ ਦੇ ਨਾਲ ਗਿੱਲਾ ਵੀ ਨਹੀਂ ਕਰਦੇ, ਸ਼ਿਕਵਾ ਵੀ ਨਹੀਂ ਕਰਦੇ, ਮਗਰ ਯਕੀਨ ਕਰੋ ਜਿਹੜਾ ਬੰਦਾ ਜ਼ਿਆਦਾ ਕਰਦਾ ਨਾ ਉਹਨੂੰ ਬਿਲਕੁਲ ਪਤਾ ਹੁੰਦਾ, ਉਹਦਾ ਜ਼ਮੀਰ ਅੰਦਰੋਂ ਉਹਨੂੰ ਜ਼ਰੂਰ ਦੱਸਦਾ ਰਹਿੰਦਾ ਕਿ ਜੀ ਮੈਂ ਜ਼ਿਆਦਾ ਕਰਕੇ ਐਸਾ ਔਰ ਇਹ ਬੰਦਾ ਇੰਨੇ ਅੱਛੇ ਤਰੀਕੇ ਨਾਲ, ਉਹਦੇ ਬਾਵਜੂਦ ਕਿ ਮੈਂ ਇਹਦੇ ਨਾਲ ਜ਼ਿਆਦਾ ਕੀਤੀ ਹੈ, ਮੈਂ ਗਲਤ ਰਵੱਈਆ ਬਣਾਇਆ ਔਰ ਉਹਦੇ ਬਾਵਜੂਦ ਇਹ ਬੰਦਾ ਮੇਰੇ ਨਾਲ ਕਿੰਨੇ ਆਰਾਮ ਨਾਲ ਕਿੰਨੇ ਪਿਆਰ ਨਾਲ ਬੋਲ ਰਿਹਾ, ਇਹੋ ਹੀ ਉਹਦੀ ਸਭ ਤੋਂ ਵੱਡੀ ਸਜ਼ਾ ਹੁੰਦੀ ਹੈ ਕਿ ਤੁਸੀਂ ਅੱਗੋਂ ਖਾਮੋਸ਼ੀ ਇਖਤਿਆਰ ਕਰੋ ਔਰ ਵਕਤ ਦਾ ਇੰਤਜ਼ਾਰ ਕਰੋ, ਕਿਉਂਕਿ ਜੋ ਤੁਸੀਂ ਬੋਲਦੇ ਜੇ ਨਾ ਉਹ ਬਿਲ ਆਖਿਰ ਘਟਣਾ ਹੁੰਦਾ।
1: ਅਨੀਲਾ ਜੀ ਬੜੇ ਦਿਨਾਂ ਤੋਂ ਗੈਰ ਹਾਜ਼ਰ ਨੇ ਕਿ ਉਹ ਨਹੀਂ ਆਉਂਦੀਆਂ ਪਈਆਂ ਸਨ, ਤੇ ਅਸੀਂ ਜੁਰਮਾਨਾ ਕਰ ਦੇਵਾਂਗੇ।
0: ਪਰੀ ਜੀ ਵੇਖ ਲਵੋ, ਤੁਹਾਡੀ ਆਵਾਜ਼ ਤਾਂ ਮੈਨੂੰ ਬੜੇ ਮਜ਼ਾ ਆਉਂਦਾ, ਮੈਂ ਜਦੋਂ ਕਾਪੀ ਕਰਦਾ ਰਹਿੰਦਾ ਬੜਾ ਮਜ਼ਾ ਆਉਂਦਾ। ਪਰੀ ਜੀ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਪਹਿਲੇ ਨੰਬਰ 'ਤੇ ਕਾਲ ਕੀਤੀ, ਪ੍ਰੋਗਰਾਮ 'ਚ ਸ਼ਾਮਿਲ ਹੋਈਆਂ ਜੀ ਜੀਰੇ ਤੋਂ ਬਾਅਦ, ਅਤੇ ਉਸਤਾਦ ਜੀਰੇ ਤੋਂ ਬਾਅਦ ਤੁਹਾਡੀ ਕਾਲ ਆਈ, ਅਤੇ ਤੁਹਾਨੂੰ ਅਸੀਂ ਜੀਆਂ ਨੂੰ ਕਹਿੰਦੇ ਹਾਂ ਮੁਹੰਮਦ ਸ਼ਹਿਜ਼ਾਦ। ਕਿਆ ਬਾਤ ਹੈ ਜਨਾਬੋ, ਮੁਹੰਮਦ ਸ਼ਹਿਜ਼ਾਦ ਨੇ ਆਪਣਾ ਨਾਮ ਮੁਹੱਲਾ ਜੱਟ ਰੱਖ ਲਿਆ ਹੈ। ਕਿਆ ਬਾਤ ਹੈ ਮੁਹੰਮਦ ਸ਼ਹਿਜ਼ਾਦ ਜੀ, ਕਿਆ ਬਾਤ ਹੈ ਮੇਰਾ ਭਰਾ। ਇਸ ਤੋਂ ਪਹਿਲੇ ਕਿ ਤੇਰੀ ਕਾਲ ਲੇਟ ਹੁੰਦੀ, ਆ ਜੱਟ ਨੇ ਵੈਸ਼ੀ ਹੋ ਜਾਣਾ ਸੀ। ਮੁਹੰਮਦ ਸ਼ਹਿਜ਼ਾਦ ਨੇ ਸਾਨੂੰ ਉਸ ਤੋਂ ਪਹਿਲੇ ਕਾਲ ਕਰ ਦਿੱਤੀ, ਕਹਿੰਦੇ ਜੀ ਲੋਕੋ ਵੇ ਲੋਕੋ, ਹਾਏ ਹਾਏ ਹਾਏ ਹਾਏ, ਕਹਿੰਦੇ ਜੀ ਇਹ ਗਾਣਾ ਮੈਨੂੰ ਸੁਣਾ ਦਿਓ ਅਤੇ ਸਾਰਿਆਂ ਨੂੰ ਡੈਡੀਕੇਟ ਕਰ ਦਿਓ। ਕਿਆ ਬਾਤ ਹੈ ਜਨਾਬ ਮੁਹੰਮਦ ਸ਼ਹਿਜ਼ਾਦ, ਜਦੋਂ ਤੁਸੀਂ ਆ ਕੇ ਸਾਨੂੰ ਇਹ ਗਾਣਾ ਸੁਣਾਓਗੇ ਨਾ, ਤਾਂ ਅਸੀਂ ਉਦੋਂ ਇਹ ਗਾਣਾ ਲਾਵਾਂਗੇ। ਕੀ ਯਾਰ ਹੈ, ਇੱਦਾਂ ਇੱਦਾਂ ਨਹੀਂ, ਇੱਦਾਂ ਇੱਦਾਂ ਨਹੀਂ, ਤੇ ਉੱਦਾਂ ਸੀ, ਉੱਦਾਂ ਨਹੀਂ, ਤੇ ਇੱਦਾਂ ਸਹੀ। ਓਕੇ ਜਨਾਬ, ਸੀਮਾ ਜੀ ਸਾਡੀ ਬੜੀ ਅੱਛੀ ਲਿਸਟਰ ਨੇ, ਬੜੇ ਅੱਛੀ ਕਾਲਰ ਨੇ। ਸੀਮਾ ਜੀ ਦੀ ਕਾਲ ਸਾਡੇ ਤੱਕ ਫਿਰ ਕਾਲ ਪਹੁੰਚੀ, ਇਹਨਾਂ ਨੇ ਪ੍ਰੋਗਰਾਮ ਨੂੰ ਪਸੰਦ ਕੀਤਾ ਅਤੇ ਕਹਿੰਦੀ ਜਨਾਬ ਇਹ ਗਾਣਾ ਮੇਰੀ ਪਸੰਦ ਆ ਵੀ ਲਾ ਦਿਓ, ਅਤੇ ਇਹਨਾਂ ਨੇ ਵੀ ਆਪਣੀ ਪਸੰਦ ਲਿਖਵਾ ਦਿੱਤੀ ਹੈ। ਸਾਡੇ ਪ੍ਰੋਗਰਾਮ ਦਾ ਜਿਹੜਾ ਫੋਰਮੈਟ ਹੈ ਉਹਦੇ 'ਚ ਕੁਝ ਤਾਂ ਫਰਮਾਇਸ਼ਾਂ ਅਸੀਂ ਇਸ ਤਰ੍ਹਾਂ ਲੈਂਦੇ ਹਾਂ, ਔਰ ਕੁਝ ਫਰਮਾਇਸ਼ਾਂ ਜਿਹੜੀਆਂ ਨੇ ਜਿਹੜੀਆਂ ਅਸੀਂ ਉਸੇ ਵੇਲੇ ਪਲੇ ਕਰਦੇ ਹਾਂ। ਉਹਦਾ ਤਰੀਕਾ ਬੜਾ ਆਸਾਨ ਜਿਹਾ ਕਿ ਤੁਸੀਂ ਆ ਕੇ ਥੋੜ੍ਹਾ ਜਿਹਾ ਗਾਣਾ ਗੁਣਗੁਣਾਉਣਾ ਹੁੰਦਾ, ਅਤੇ ਅਸੀਂ ਉਸ ਗਾਣੇ ਨੂੰ ਤੁਹਾਨੂੰ ਉਸੇ ਵੇਲੇ ਸੁਣਾਉਣਾ ਹੁੰਦਾ। ਅਗਰ ਤੁਸੀਂ ਉਸੇ ਵੇਲੇ ਗਾਣਾ ਸੁਣਨਾ ਚਾਹੁੰਦੇ ਤਾਂ ਸਾਨੂੰ ਤੁਸੀਂ ਕਾਲ ਕਰ ਸਕਦੇ ਜੇ 04221100101 ਦੇ ਉੱਤੇ, ਔਰ ਢੇਰ ਸਾਰੇ ਪੈਗਾਮ ਤੁਹਾਡੇ ਪੈਗਾਮ ਜਦੋਂ ਸਾਰੇ ਪ੍ਰੋਗਰਾਮ ਯਕੀਨ ਕਰੋ ਮੈਨੂੰ ਬੜੀਆਂ ਮੌਜਾਂ ਹੋ ਜਾਂਦੀਆਂ, ਬਿਲਕੁਲ ਮੌਜਾ ਹੋ ਜਾਂਦੀ ਹੈ। ਇੱਦਾਂ ਲੱਗਦਾ ਜਿਵੇਂ ਨਾ ਜਿਵੇਂ ਖੰਡਾਂ ਖੀਰਾਂ ਮਲਾਈਆਂ ਦੀਆਂ ਢੇਰ ਸਾਰੀਆਂ ਪਲੇਟਾਂ ਮੇਰੇ ਕੋਲ ਪਈਆਂ ਹੈਗੀਆਂ, ਤੁਹਾਡੇ ਪੈਗਾਮ ਜਿਹੜੇ ਨੇ ਉਹ ਮੈਨੂੰ ਕੀ ਨਜ਼ਰ ਆਉਂਦੇ ਨੇ, ਆਏ ਹਾਏ ਹਾਏ ਹਾਏ, ਖੀਰਾਂ ਦੀਆਂ ਪਲੇਟਾਂ ਨਜ਼ਰ ਆਉਂਦੀਆਂ ਨੇ, ਉਹ ਤੁਹਾਡੇ ਪੈਗਾਮ ਮੈਨੂੰ ਖਤਾਂ ਦੇ ਪਿਆਲੇ ਨਜ਼ਰ ਆਉਂਦੇ ਨੇ, ਉਹ ਮੈਂ ਮਾੜਾ ਤਾਂ ਪਛਾਣ ਲਿਆ ਤਾ। ਬਿਲਕੁਲ ਠੀਕ ਹੋ ਗਿਆ ਜਨਾਬ, ਮਦਰ ਸ਼ਾਹ ਮੇਰੇ ਪ੍ਰੋਗਰਾਮ ਦੇ ਵਿੱਚ ਨਾਲ ਨਾਲ ਫਿਰਦਾ ਰਹਿੰਦਾ, ਅਤੇ ਜਨਾਬ ਇਸ ਵੇਲੇ ਤੁਹਾਡੇ ਕੁਝ ਪੈਗਾਮ ਨੇ ਉਹਨਾਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਕਰਾਂਗਾ, ਮਗਰ ਤੁਸੀਂ SMS ਵੀ ਜ਼ਰੂਰ ਕਰਨਾ, ਅਤੇ ਤੁਸੀਂ ਮੇਰੇ ਫੇਸਬੁੱਕ ਪੇਜ ਨੂੰ ਲਾਈਕ ਵੀ ਕਰਨਾ, ਅਤੇ ਉਹਦੇ ਵਿੱਚ ਆ ਕੇ ਆਪਣੇ ਢੇਰ ਸਾਰੇ ਪੈਗਾਮ ਮੈਨੂੰ ਕਰਨੇ ਨੇ। ਪ੍ਰੋਗਰਾਮ ਨੂੰ ਲਾਈਕ ਕਿੰਨੇ ਕਿੰਨੇ ਕੀਤੇ ਜਨਾਬ, ਉਸਮਾਨ ਅਲੀ ਨੇ, ਕਿਆ ਬਾਤ ਹੈ ਜਨਾਬ, ਲੁਬਨਾ ਮਹਿਮੂਦ, ਬੜੀ ਮਿਹਰਬਾਨੀ ਲੁਬਨਾ ਮਹਿਮੂਦ ਸਾਹਿਬਾ, ਤੁਸੀਂ ਮੇਰੇ ਪ੍ਰੋਗਰਾਮ 'ਚ ਆਉਂਦੀਆਂ ਜੇ, ਪ੍ਰੋਗਰਾਮ ਨੂੰ ਲਾਈਕ ਕਰਦੇ ਜੇ, ਤੁਹਾਡੇ ਪੈਗਾਮ ਵੀ ਆਉਂਦੇ ਨੇ, ਬੜਾ ਚੰਗਾ ਲੱਗਦਾ। ਅਬਦੁਲ ਜੀ ਕੈਸਰ ਜੀ ਠੀਕ ਹੋ ਗਿਆ, ਬੜੀ ਮਿਹਰਬਾਨੀ, ਮੇਰਾ ਖਿਆਲ ਅਬਦੁਲ ਗਫੂਰ ਤੁਹਾਡਾ ਨਾਮ ਹੋਏਗਾ, ਠੀਕ ਹੋ ਗਿਆ ਜਨਾਬ। ਅਮਰਦਾ ਚੌਧਰੀ ਨੇ ਲਾਈਕ ਕੀਤਾ, ਅਬਦੁੱਲਾ ਮਲਾਖੇਲ ਨੇ ਲਾਈਕ ਕੀਤਾ, ਐਮ ਨਈਮ ਟੇਲਰ ਨੇ ਲਾਈਕ ਕੀਤਾ, ਨਜ਼ੀਰ ਖੋਸੋ ਨੇ ਲਾਈਕ ਕੀਤਾ, ਬਰਕਤ ਰਮਦਾਨੀ ਜਮਾਲੀ ਬਲੋਜ ਬੜੇ ਦਿਨਾਂ ਬਾਅਦ, ਬਰਕਤ ਰਮਦਾਨੀ ਜਮਾਲੀ ਬਲੋਜ ਬੜੇ ਦਿਨਾਂ ਬਾਅਦ ਤੇਰੀ ਮੈਨੂੰ ਕਾਲ ਪਹੁੰਚੀ ਹੈ। ਮੈਂ ਇੱਕ ਦਿਨ ਰੇਡੀਓ ਸੁਣਦਾ ਪਿਆ, ਮੈਂ ਕਿਸੇ ਹੋਰ ਮੁਲਕ ਦੇ ਰੇਡੀਓ ਨੂੰ ਸੁਣਦਾ ਪਿਆ, ਵਿੱਚ ਤੇਰਾ ਮੈਂ ਨਾਂ ਸੁਣਿਆ, ਤਾਂ ਮੇਰਾ ਬੜਾ ਜੀ ਖੁਸ਼ ਹੋਇਆ। ਓਕੇ ਜਨਾਬ, ਇਹਦੇ ਨਾਲ ਨਾਲ ਤੁਹਾਡੇ ਪੈਗਾਮ ਜਿਹੜੇ ਨੇ ਉਹਨਾਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਕਰੀਏ, ਅਤੇ ਇਸ ਤੋਂ ਪਹਿਲੇ ਕਿ ਉਹ ਸ਼ਾਮਿਲ ਕਰੀਏ, ਕਿਉਂ ਨਾ ਅਸੀਂ ਇੱਕ ਗਾਣਾ ਵੀ ਹੋਰ ਲਾ ਦਈਏ, ਗਾਣਾ ਲਾਉਣ ਤੋਂ ਬਾਅਦ ਫਿਰ ਤੁਹਾਡੇ ਪੈਗਾਮ ਸ਼ਾਮਿਲ ਕਰਾਂਗੇ, ਉਹਦੇ ਨਾਲ ਨਾਲ ਤੁਹਾਡੇ ਨਾਲ ਗੱਲਾਂ ਬਾਤਾਂ ਵੀ ਕਰਨੀਆਂ ਨੇ, ਅਤੇ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਬੁਝਾਰਤ ਉਹ ਵੀ ਪਾਣੀ ਹੈ, ਅਤੇ ਟੋਪਿਕ ਦੀ ਗੱਲਬਾਤ ਵੀ ਕਰਨੀ ਹੈਗੀ ਹੈ। ਉਹ ਕੰਮ ਢੇਰ ਸਾਰੇ ਨੇ, ਕੰਮ ਢੇਰ ਸਾਰੇ ਨੇ, ਅਤੇ ਵੇਲਾ ਸਾਡੇ ਕੋਲ ਥੋੜ੍ਹਾ ਹੈ। ਉਹ ਕਹਿੰਦੇ ਜਨਾਬ ਤੁਹਾਨੂੰ ਜਿੰਨਾ ਵੀ ਵੇਲਾ ਦੇ ਦਈਏ ਨਾ, ਜਿੰਨਾ ਵੀ ਵੇਲਾ ਦੇਈਏ ਤੁਹਾਨੂੰ ਥੋੜ੍ਹਾ ਹੀ ਲੱਗਦਾ ਹੈ, ਕੀ ਖਿਆਲ ਹੈ? ਕਹਿੰਦੇ ਜਦੋਂ ਆਪਣੇ ਸੱਜਣ ਵੇਲੀ ਮਿੱਤਰਾਂ ਦੇ ਕੋਲ ਅਸੀਂ ਬਹਿੰਦੇ ਹਾਂ ਨਾ, ਯਕੀਨ ਕਰੋ ਪਤਾ ਹੀ ਨਹੀਂ ਲੱਗਦਾ ਕਦੋਂ ਸੂਰਜ ਨਿਕਲਿਆ, ਅਤੇ ਕਦੋਂ ਸੂਰਜ ਡੁੱਬਿਆ, ਅਤੇ ਕਦੋਂ ਰਾਤ ਆਈ, ਅਤੇ ਕਦੋਂ ਰਾਤ ਮੁੱਕ ਗਈ। ਗੱਲਾਂ ਗੱਲਾਂ ਦੇ ਵਿੱਚ ਦਿਨ ਦਿਨ ਦਿਨ ਦਿਨ ਦਿਨ ਮਹੀਨੇ ਹਫ਼ਤੇ ਸਾਲ ਲੰਘ ਜਾਂਦੇ ਨੇ, ਪਰ ਬੰਦੇ ਦਾ ਢਿੱਡ ਫੇਰ ਵੀ ਨਹੀਂ ਭਰਦਾ ਆਪਣੇ ਸੱਜਣਾ ਬੇਲੀਆਂ ਅਤੇ ਦੋਸਤਾਂ ਦੇ ਕੋਲ ਬਹਿ ਕੇ, ਭੈਣਾਂ ਭਰਾਵਾਂ ਦੇ ਕੋਲ ਬਹਿ ਕੇ। ਅਤੇ ਯਕੀਨ ਕਰੋ ਮੇਰਾ ਵੀ ਢਿੱਡ ਇਵੇਂ ਨਹੀਂ ਜੇ ਭਰਦਾ, ਅਤੇ ਤੁਹਾਡਾ ਵੀ ਢਿੱਡ ਇਵੇਂ ਨਹੀਂ ਜੇ ਭਰਦਾ, ਅਤੇ ਕੋਸ਼ਿਸ਼ ਕਰਦੇ ਹਾਂ, ਕੀ ਕਰਦੇ ਹਾਂ ਕਿ ਜ਼ਿਆਦਾ ਜ਼ਿਆਦਾ ਗੱਲਾਂ ਵੀ ਕਰ ਲਈਏ, ਅਤੇ ਜ਼ਿਆਦਾ ਤੋਂ ਜ਼ਿਆਦਾ ਗਾਣੇ ਵੀ ਪ੍ਰੋਗਰਾਮ 'ਚ ਸ਼ਾਮਿਲ ਕਰ ਲਈਏ। ਵਿਹਲਾ ਦੱਸ ਮੈਂ 1:31 ਹੋ ਗਏ ਨੇ, ਅਤੇ ਇਸ ਤੋਂ ਬਾਅਦ ਅਸੀਂ ਆਪਣੇ ਪ੍ਰੋਗਰਾਮ ਦੇ 'ਚ ਤੁਹਾਨੂੰ ਡਾਇਲੋਗ ਵੀ ਸੁਣਾਵਾਂਗੇ, ਔਰ ਯਾਨੀ ਕਲਿੱਪ ਵੀ ਸੁਣਾਵਾਂਗੇ, ਅਤੇ ਉਹਦੇ ਨਾਲ ਨਾਲ ਤੁਹਾਡੇ ਪਸੰਦ ਦੇ ਗਾਣੇ ਤਾਂ ਖੈਰ ਚੱਲਦੇ ਹੀ ਪਏ ਨੇ। ਇਸ ਵੇਲੇ ਇੱਕ ਬੜੇ ਸੋਹਣਾ ਜਿਹਾ ਗਾਣਾ ਤੁਹਾਡੇ ਵਾਸਤੇ ਮੈਂ ਲੈ ਕੇ ਆਇਆ, ਇਹਨੂੰ ਸੁਣੋ, ਔਰ ਉਸ ਤੋਂ ਬਾਅਦ ਮੈਂ ਤੁਹਾਡੇ ਜਿਹੜੇ SMS ਨੇ ਉਹਨਾਂ ਵੱਲ, ਅਤੇ ਤੁਹਾਡੇ ਜਿਹੜੇ ਫੇਸਬੁੱਕ 'ਤੇ ਪੈਗਾਮ ਨੇ ਉਹਨਾਂ ਵੱਲ ਵਧਾਂਗਾ, ਅਤੇ ਨਾਲ ਹੀ ਅਸੀਂ ਤੁਹਾਨੂੰ ਟੋਪਿਕ ਦੇ ਬਾਰੇ 'ਚ ਵੀ ਦੱਸਾਂਗੇ। ਅਤੇ ਆਓ ਅੱਜ ਦੇ ਪ੍ਰੋਗਰਾਮ ਦਾ ਅਗਲਾ ਗਾਣਾ ਸੁਣਦੇ ਹਾਂ, ਆਵਾਜ਼ ਤੁਹਾਡੀ ਮੰਨੀ ਪਰਮੰਨੀ ਮੈਡਮ ਮਲਕਾ ਤਰਨ ਨੂਰ ਜਾਂ ਦੀ, ਅਤੇ ਫਿਲਮ ਦਾ ਨਾਂ ਜੇ ਹੱਥਗੜੀ। ਗਾਣਾ ਜਿਹੜਾ ਨਾ ਆਪਣੇ ਜ਼ਮਾਨੇ ਦਾ, ਬਲਕਿ ਹਾਂ ਹਰ ਜ਼ਮਾਨੇ ਦਾ ਬਹੁਤ ਹੀ ਖੂਬਸੂਰਤ ਜਿਹਾ ਗਾਣਾ ਜੇ, ਆਓ ਇੰਜੋਏ ਕਰੀਏ।

0: ਓਕੇ ਜਨਾਬ, ਗੱਲ ਦੱਸਾਂ ਕੀ ਜੇ ਗੱਲ ਇੰਨੀ ਹੁੰਦੀ ਹੈ ਕਿ ਅਸੀਂ ਜਦੋਂ ਤੁਹਾਡੇ ਨਾਲ ਪ੍ਰੋਗਰਾਮ ਕਰਦੇ ਹਾਂ ਨਾ, ਤੁਹਾਡੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਹੁੰਦੇ ਹਾਂ, ਅਤੇ ਕੁਝ ਮੈਨੂੰ ਕੁਝ ਲੱਗ ਰਿਹਾ, ਕੋਈ ਗੜਬੜ ਲੱਗ ਰਹੀ ਹੈ, ਠਹਿਰ ਜਾਓ, ਮੈਨੂੰ ਤੇਰਾ ਬਟਨਾਂ ਨੂੰ ਸਹੀ ਕਰ ਲੈਂਦੇ ਹੋ। ਓਕੇ ਜੀ, ਠੀਕ ਹੋ ਗਿਆ, ਤੁਹਾਡੇ ਤੱਕ ਆਵਾਜ਼ ਮੇਰੀ ਪਹੁੰਚ ਰਹੀ, ਸਹੀ ਪਹੁੰਚ ਰਹੀ ਜਨਾਬ। ਅਤੇ ਗੱਲ ਇੰਨੀ ਹੈਗੀ ਹੈ ਕਿ ਅਸੀਂ ਤੁਹਾਡੇ ਵਾਸਤੇ ਜਦੋਂ ਪ੍ਰੋਗਰਾਮ ਲੈ ਕੇ ਆਉਂਦੇ ਹਾਂ ਨਾ, ਅਤੇ ਉਹਦੇ ਵਿੱਚ ਅਸੀਂ ਬੜੀਆਂ ਸੋਹਣੀਆਂ ਸੋਹਣੀਆਂ ਗੱਲਾਂ ਪਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕਰਦੇ ਹਾਂ, ਅਤੇ ਤੁਹਾਡੀਆਂ ਜਿਹੜੀਆਂ ਸੋਹਣੀਆਂ ਗੱਲਾਂ ਨੇ ਨਾ, ਯਕੀਨ ਕਰੋ ਜਿਹੜੀਆਂ ਸਾਡੀਆਂ ਸੋਹਣੀਆਂ ਗੱਲਾਂ ਹੁੰਦੀਆਂ ਨੇ ਨਾ, ਉਹ ਪਿੱਛੇ ਰਹਿ ਜਾਂਦੇ ਨੇ, ਤੁਹਾਡੀਆਂ ਸੋਹਣੀਆਂ ਗੱਲਾਂ ਅੱਗੇ ਆ ਜਾਂਦੀਆਂ। ਇੱਦਾਂ ਹੀ ਯਾਰ, ਉਹ ਮੇਰੇ ਵੀਰ, ਮੇਰੇ ਭਰਾ, ਮੇਰੇ ਸੱਜਣ, ਬੇਲੀ ਮਿੱਤਰ, ਉਹ ਯਕੀਨ ਕਰੋ ਸਾਰੇ ਦੇ ਸਾਰੇ ਬੜੇ ਸੋਹਰੇ, ਬੜੇ ਚੰਗੇ। ਅਤੇ ਯਕੀਨ ਕਰੋ, ਗੱਲ ਦੱਸਾਂ ਕਿ ਇਹ ਗੱਲ ਇੰਨੀ ਹੈਗੀ ਹੈ ਕਿ ਤੁਹਾਡੇ ਜਿਹੜੀਆਂ ਪੈਗਾਮ ਨੇ ਨਾ, ਉਹ ਮੇਰੇ ਪ੍ਰੋਗਰਾਮ ਨੂੰ ਬੜਾ ਸਜਾ ਦਿੰਦੇ ਨੇ, ਸਵਾਰ ਦਿੰਦੇ ਨੇ, ਬਿਲਕੁਲ ਇੰਝ ਲੱਗਦਾ ਜਿਵੇਂ ਗਾਣਿਆਂ ਦਾ ਲਾੜਾ ਹੁੰਦਾ ਨਾ ਪ੍ਰੋਗਰਾਮ, ਉਹ ਸਾਡਾ ਲਾੜਾ ਬਣ ਜਾਂਦਾ। ਅਤੇ ਇਸ ਵਾਸਤੇ ਜਿਹੜਾ ਨਾ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਟੋਪਿਕ ਤਾਂ ਖੈਰ ਮੈਂ ਕੁਝ ਹੋਰ ਸੋਚ ਕੇ ਆਇਆ ਸਾਂ, ਮਗਰ ਅੱਜ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਇਹ ਵੀ ਗੱਲ ਕਰਾਂਗੇ ਕਿ ਜਨਾਬ ਜਿਹੜਾ ਲਾੜਾ ਤਾਂ ਚਲੋ ਠੀਕ ਹੈ ਨਾ, ਉਹਦਾ ਵਿਆਹ ਹੁੰਦਾ ਪਿਆ, ਅਤੇ ਜਿਹੜਾ ਸੜਵਾਲਾ ਹੁੰਦਾ ਨਾਲ, ਉਹ ਕਿਸ ਮਰਜ਼ ਦਾ ਇਲਾਜ ਹੈ ਅਤੇ ਉਹ ਕਿਉਂ ਬਣਾਇਆ ਜਾਂਦਾ, ਉਹਦੇ ਬਾਰੇ ਤੁਹਾਨੂੰ ਜ਼ਰੂਰ ਦੱਸਣਾ ਕਿ ਜੀ ਜਿਹੜਾ ਲਾੜਾ ਹੁੰਦਾ ਉਹ ਤਾਂ ਆਪਣੀ ਜਗ੍ਹਾ 'ਤੇ ਮੌਜੂਦ, ਉਹਦਾ ਤਾਂ ਵਿਆਹ ਵਿਚਾਰੇ ਦਾ ਨਾ ਵਿਚਾਰਾ। ਅੱਛਾ, ਲਾੜੇ ਨੂੰ ਵਿਚਾਰੇ ਨੂੰ ਵਿਚਾਰਾ ਪਤਾ ਨਹੀਂ ਕਿਉਂ ਕਿਹਾ ਜਾਂਦਾ, ਉਹਨੂੰ ਜੋ ਵੀ ਤੁਸੀਂ ਕਹੋਗੇ ਨਾ ਉਹ ਸੁਣਦਾ ਰਹਿੰਦਾ, ਸੁਣਦਾ ਰਹਿੰਦਾ, ਤੁਹਾਡੀ ਗੱਲ ਮੰਨਦਾ ਰਹਿੰਦਾ, ਉਸ ਤੋਂ ਬਾਅਦ ਉਹਦੇ ਨਾਲ ਜੋ ਵੀ ਤੁਸੀਂ ਕਰਦੇ ਜੇ ਨਾ, ਉਹ ਬਰਦਾਸ਼ਤ ਕਰ ਦਿੰਦਾ। ਉਹਨੂੰ ਲੱਡੂ ਇੱਕ ਬੰਦਾ ਆਉਂਦਾ, ਉਹਦੇ ਮੂੰਹ 'ਚ ਲੱਡੂ ਪਾਉਂਦਾ, ਉਹਨੂੰ ਮਠਿਆਈ ਖਵਾਉਂਦਾ, ਦੂਸਰਾ ਬੰਦਾ ਉਹਦੇ ਉੱਤੋਂ ਇੱਕ ਹੋਰ ਉਹਨੂੰ ਗੁਲਾਬ ਜਾਮਨ ਖਵਾਉਂਦਾ, ਉਸ ਤੋਂ ਬਾਅਦ ਇੱਕ ਹੋਰ ਆਉਂਦਾ, ਉਹ ਵੀ ਉਹਨੂੰ ਖਵਾਉਂਦਾ, ਵਿਚਾਰਾ ਚੁੱਪ ਕਰਕੇ ਖਾਈ ਜਾਂਦਾ, ਖਾਈ ਜਾਂਦਾ, ਖਾਈ ਜਾਂਦਾ। ਅਤੇ ਅਗਰ ਨਾ ਵੀ ਕਰਦਾ ਤਾਂ ਫਿਰ ਵੀ ਉਹਨੂੰ ਕਹਿੰਦੇ ਨੇ ਨਹੀਂ ਨਹੀਂ ਤੂੰ ਖਾਣਾ ਜ਼ਰੂਰ ਖਾਣਾ। ਅੱਛਾ, ਉਹ ਤੋਂ ਉਹਨੇ ਉਸ ਆਦਤ 'ਚ ਗਾਨਾ ਵੀ ਬੰਨਿਆ ਹੁੰਦਾ, ਗਾਨਾ ਕਿਆ ਬਾਤ ਹੈ ਜਨਾਬ ਸਾਹਿਬ ਜੀ, ਰਾਜੀ ਕੀ ਹਾਲ ਹੈ ਤੁਹਾਡਾ, ਠੀਕ ਹੈ ਨਾ? ਹਾਂ ਸ਼ਹਿਜ਼ਾਦ ਭਾਈ ਠੀਕ ਹੈ, ਵਧੀਆ ਨਾ, ਗਾਣੇ ਬੰਨੇ ਸੀ ਨਾ, ਤੁਹਾਨੂੰ ਵੀ ਗਾਣੇ ਬੰਨੇ ਸੀ? ਓਏ ਹੋਏ ਹੋਏ ਹੋਏ ਹੋਏ ਜਨਾਬ, ਗਾਨਾ ਬੰਨਿਆ ਜਾਂਦਾ, ਉਸ ਤੋਂ ਬਾਅਦ ਕਦੀ ਕਦੀ ਦੂਲੇ ਦੇ ਉੱਤੇ ਲਾਲ ਰੰਗ ਦਾ ਦੁਪੱਟਾ ਵੀ ਪਾਇਆ ਜਾਂਦਾ ਹੈ ਨਾ, ਗੋਟੇ ਵਾਲਾ, ਆਏ ਹਾਏ ਹਾਏ ਹਾਏ ਹਾਏ। ਇਹ ਪੁਰਾਣੇ ਜ਼ਮਾਨੇ ਦੀਆਂ ਗੱਲਾਂ, ਯਕੀਨ ਕਰੋ ਉਹਦੇ ਵਿੱਚ ਨਾ ਉਹਦਾ ਐਡਾ ਵੱਡਾ ਸਿਹਰਾ ਹੁੰਦਾ ਸੀ, ਸਿਹਰਾ ਜਿਹੜਾ ਸੀ ਨਾ ਪੂਰੇ ਦਾ ਪੂਰਾ ਸਿਹਰਾ, ਜਿਹੜੀਆਂ ਤਾਰਾਂ ਹੁੰਦੀਆਂ ਸੀ ਨਾ ਵਰਗ ਵਰਗੀਆਂ ਤਾਰਾਂ, ਝਾਲਰ ਜੀ ਜਿਹਨਾਂ ਉਹਦੇ ਮੂੰਹ ਦੇ ਉੱਤੇ ਪੂਰੀ ਦੀ ਪੂਰੀ ਆਈ ਹੁੰਦੀ ਸੀ, ਅਤੇ ਬੰਦੇ ਨੂੰ ਝਾਕਾ ਪੈਂਦਾ ਸੀ ਕਿ ਪਤਾ ਨਹੀਂ ਇਹ ਲਾੜਾ ਉਹੀ ਹੈ ਜਿਹਨੂੰ ਪਸੰਦ ਕੀਤਾ ਗਿਆ, ਜਿਹਦਾ ਜਿਹਦੇ ਨਾਲ ਵਿਆਹ ਹੋਣਾ ਸੀ ਕਿਸੇ ਹੋਰ ਬੰਦੇ ਨੇ। ਤਾਂ ਪੁਰਾਣੀਆਂ ਫਿਲਮਾਂ ਦੇ ਵਿੱਚ ਇਹੋ ਹੀ ਝਾਕਾ ਦਿੰਦੇ ਸੀ, ਉਹ ਮੂੰਹ ਦੇ ਉੱਤੇ ਸਿਹਰਾ ਬੰਨ ਕੇ ਨਾ, ਅਤੇ ਉਹਨੂੰ ਲੈ ਆਉਂਦੇ ਸੀ ਦੂਸਰੇ ਬੰਦੇ ਨੂੰ, ਕਿਸੇ ਹੋਰ ਨੂੰ, ਜਿਹਦਾ ਜਿਹਦੇ ਨਾਲ ਵਿਆਹ ਨਹੀਂ ਸੀ ਕਰਨਾ ਹੁੰਦਾ, ਅਤੇ ਉਹ ਉੱਥੇ ਫਿਰ ਐਨ ਟਾਈਮ ਦੇ ਉੱਤੇ ਉਹ ਫੜਿਆ ਜਾਂਦਾ ਸੀ। ਅਤੇ ਇਸ ਵਾਸਤੇ ਨਾ ਦੂਸਰੇ ਦੀ ਸ਼ਾਦੀ ਦੇ ਜੇ ਸਿਹਰਾ ਭਰ ਕੇ ਜਾਣ ਦੀ ਬਿਲਕੁਲ ਲੋੜ ਨਹੀਂ ਹੈਗੀ, ਬਿਲਕੁਲ ਖਬਰਦਾਰ, ਕਿਸੇ ਨੇ ਅਸਰ ਦਾ ਸੋਚਿਆ ਵੀ। ਅਤੇ ਜਨਾਬ, ਇਹ ਜਿਹੜੀਆਂ ਚੀਜ਼ਾਂ ਨੇ ਨਾ, ਇਹ ਰਵਾਇਤਾਂ ਨਾਲ ਚੱਲਦੀਆਂ ਆ ਰਹੀਆਂ, ਚੱਲਦੀਆਂ ਆ ਰਹੀਆਂ, ਮਗਰ ਹੁਣ ਜਿਹੜਾ ਨਾ ਮੱਥੇ ਦੇ ਉੱਤੇ ਜਿਹੜਾ ਨਾ ਸਿਹਰਾ ਉਹ ਘੱਟ ਵੱਧ ਹੀ ਬੰਨਿਆ ਜਾਂਦਾ। ਵੈਸੇ ਯਕੀਨ ਕਰੋ, ਇਹਨਾਂ ਸ਼ਾਦੀਆਂ ਦਾ ਜ਼ਿਕਰ ਅਸੀਂ ਕਰੀਏ ਨਾ, ਅਗਰ ਜਿਹੜੀਆਂ ਜਿਹਦੇ ਵਿੱਚ ਜਿਹੜੇ ਲਾੜੇ ਨੇ ਉਹਦੇ ਮੱਥੇ ਦੇ ਉੱਤੇ ਸਿਹਰਾ ਬੰਨਿਆ ਜਾਂਦਾ ਸੀ, ਉਹ ਵਰਕਾਂ ਵਾਲਾ, ਅਤੇ ਉਹਦੇ ਗਲੇ ਦੇ ਵਿੱਚ ਵੀ ਨੋਟਾਂ ਦੇ ਹਾਰ ਪਾਏ ਜਾਂਦੇ ਸੀ, ਇੱਕ ਹਾਰ, ਦੂਸਰਾ ਹਾਰ, ਤੀਸਰਾ ਹਾਰ, ਚੌਥਾ ਹਾਰ। ਯਕੀਨ ਕਰੋ, ਉਸ ਹਾਰ ਨੂੰ ਵੇਖ ਕੇ ਨਾ ਮੈਂ ਜਦੋਂ ਨਿੱਕਾ ਜਿਹਾ ਜਵਾਕ ਹੁੰਦਾ ਤਾ ਨਾ, ਮੇਰਾ ਦਿਲ ਕਰਦਾ ਸੀ ਕਿ ਇਸੇ ਤਰੀਕੇ ਨਾਲ ਨਾ ਇਹ ਹਾਰ ਮੈਨੂੰ ਲੱਭ ਜਾਏ, ਅਤੇ ਉਹਦੇ 'ਚੋਂ ਮੈਂ ਜਿਹੜੇ ਵੱਡੇ ਵੱਡੇ ਨੋਟਾਂ ਵਾਲਾ ਹਾਰ ਹੈ ਨਾ, ਛੋਟੇ ਨੋਟਾਂ ਵਾਲਾ, ਰੁਪਈਏ ਵਾਲਾ ਹੁੰਦਾ ਸੀ, ਉਸ ਤੋਂ ਬਾਅਦ 2 ਰੁਪਈਏ ਵਾਲਾ ਹੁੰਦਾ ਸੀ ਹਾਰ, ਜਿਹੜਾ ਸੀ ਉਹ ਵੱਡਾ ਹਾਰ ਹੁੰਦਾ ਸੀ, ਜਿਹੜਾ ਵੱਡਾ ਹਾਰ ਹੁੰਦਾ ਸੀ ਨਾ ਉਹ ਥੋੜ੍ਹਿਆਂ ਪੈਸਿਆਂ ਵਾਲਾ ਹੁੰਦਾ ਸੀ, ਵੱਡਾ ਹਾਰ ਪਾਇਆ ਉਹਦਾ, ਪੂਰੇ ਦਾ ਪੂਰਾ ਦੁਲਾ ਜਿਹੜਾ ਹੈ ਨਾ, ਜਿਹੜਾ ਲਾੜਾ ਹੈ ਨਾ, ਉਹ ਲੁਕਿਆ ਪਿਆ ਉਹਦੇ ਪਿੱਛੇ। ਉਸ ਤੋਂ ਬਾਅਦ ਜਿਹੜੇ ਵੱਡੇ ਵੱਡੇ ਨੋਟ ਹੁੰਦੇ ਸੀ ਨਾ, 5 ਰੁਪਏ ਦਾ ਨੋਟ, 10 ਰੁਪਏ ਦਾ ਨੋਟ, ਠੀਕ ਹੈ ਨਾ, ਉਹ ਵੱਡੇ ਵੱਡੇ ਨੋਟ ਜਿਹੜੇ ਸੀ ਨਾ ਉਹਦੇ ਹਾਰ ਛੋਟੇ ਹੁੰਦੇ ਸੀ, ਅਤੇ ਉਸ ਤੋਂ ਜਿਹੜਾ ਸਭ ਤੋਂ ਵੱਡੇ ਨੋਟ ਹੁੰਦੇ ਸੀ ਨਾ, ਮਤਲਬ 100 ਰੁਪਇਆ ਲਾ ਲਓ ਤੁਸੀਂ, ਅਤੇ ਉਹਦਾ ਜਿਹੜਾ ਹਾਰ ਹੁੰਦਾ ਸੀ ਸਭ ਤੋਂ ਛੋਟਾ ਗਲੇ, ਸਭ ਤੋਂ ਉੱਤੇ ਉਹ ਨਜ਼ਰ ਆ ਰਿਹਾ ਤੁਸੀਂ। ਕਿਆ ਬਾਤ ਹੈ ਜਨਾਬ, ਸਭ ਤੋਂ ਛੋਟਾ ਵੀ ਅਤੇ ਸਭ ਤੋਂ ਤਿੱਖਾ ਵੀ, ਨਿੱਕਾ ਵੀ ਅਤੇ ਤਿੱਖਾ ਵੀ, ਕਿਆ ਬਾਤ ਹੈ ਜਨਾਬ। ਅਤੇ ਹੁਣ ਰਵਾਇਤਾਂ ਗਈਆਂ ਨੇ, ਮੁੱਖ ਨੋਟਾਂ ਦੇ ਹਾਰ ਵੀ ਲੋਕ ਉਹਨੂੰ ਘੱਟ ਵੱਧ ਹੀ ਪਾਉਂਦੇ ਨੇ, ਅਤੇ ਗੁਲਾਬ ਦੇ ਹਾਰ ਹੀ ਪਾਉਂਦੇ ਨੇ, ਮਗਰ ਇਹ ਕਿ ਉਹਨਾਂ ਚੀਜ਼ਾਂ ਨੂੰ ਵੇਖ ਕੇ, ਉਹਨਾਂ ਪੁਰਾਣੀਆਂ ਰਸਮਾਂ ਰਿਵਾਜ਼ਾਂ ਨੂੰ ਵੇਖ ਕੇ, ਯਕੀਨ ਕਰੋ ਦਿਲ ਬੜਾ ਖੁਸ਼ ਹੋ ਜਾਂਦਾ। ਉਸ ਤੋਂ ਬਾਅਦ ਫਿਰ ਜਦੋਂ ਦੂਲੇ ਨੂੰ ਵੇਖੀਦਾ ਸੀ ਨਾ, ਅਤੇ ਦੂਲੇ ਨੂੰ ਵੇਖਣ ਦੇ ਨਾਲ ਹੀ ਨਾ ਅੱਖਾਂ ਅੱਗੇ ਨਾ ਬੋਟੀਆਂ ਅਤੇ ਜ਼ਰਦੇ ਅਤੇ ਪੁਲਾ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਸੀ ਕਿ ਲੈ ਵੀ ਹੁਣ ਬਰਾਤ ਆ ਗਈ ਹੈ, ਕਿ ਆਹ ਬਾਤ ਹੈ ਜਿਹੜਾ ਪੈਸੇ ਪੂਸੇ ਅਸੀਂ ਲੈ ਲੈ ਲੁੱਟ, ਅਤੇ ਹੁਣ ਆਪਾਂ ਖਾਣਾ ਖਾਣੇ ਵੱਲ ਹੋਣਾ, ਰੋਟੀ ਵੱਲ ਹੋਣਾ। ਉਸ ਤੋਂ ਬਾਅਦ ਫਿਰ ਆਵਾਜ਼ ਆਉਂਦੀ, ਉਹ ਰੋਟੀ ਖੁੱਲ ਗਈ ਜੇ, ਬਸ ਫਿਰ ਨਾ ਮੈਂ ਜੀਰੋ ਨੂੰ ਵੇਖ ਰਿਹਾ, ਨਾ ਸ਼ਹਿਜ਼ਾਦ ਨੂੰ ਵੇਖ ਰਿਹਾ, ਨਾ ਮੈਂ ਕਰਮਜ਼ਾਦ ਨੂੰ ਵੇਖ ਰਿਹਾ, ਅਤੇ ਨਾ ਮੈਂ ਆਪਣੇ ਆਪ ਨੂੰ ਵੇਖ ਰਿਹਾ, ਅਤੇ ਤੇਰੇ ਦੀ ਹੋਏ ਹੋਏ ਹੋਏ। ਉੱਧਰੋਂ ਪਰਾਤ ਲੈ ਕੇ ਆਏ ਆ ਸਾਲਣ ਦੀ, ਅਤੇ ਰਾਹ ਦੇ ਚਾਲੀ ਵਿਚਾਰਾ ਬਹਿਰਾ ਪਹੁੰਚਿਆ ਹੀ ਹੈ, ਅਤੇ ਉੱਥੋਂ ਹੀ ਫੜ ਕੇ ਖੋਹ ਲਈਏ, ਅਤੇ ਹੱਥਾਂ ਨਾਲ ਹੀ ਖਾ ਕਰ ਲਓ ਗੱਲ ਯਾਰ, ਐਡੀ ਕਿਹੜੀ ਗੱਲ ਹੈਗੀ। ਏਦਾਂ ਨਹੀਂ ਕਰਨਾ ਚਾਹੀਦਾ, ਏਦਾਂ ਨਹੀਂ ਕਰਨਾ ਚਾਹੀਦਾ, ਏਦਾਂ ਨਹੀਂ ਕਰਨਾ ਚਾਹੀਦਾ, ਠੀਕ ਹੈ ਨਾ, ਅਤੇ ਫਿਰ ਭੁੱਖੇ ਬੈਠੇ ਰਹੋ। ਅੱਛਾ ਕਦੀ ਕਦੀ ਇਸ ਤਰ੍ਹਾਂ ਹੁੰਦਾ ਸੀ ਕਿ ਕੁਝ ਲੋਕ ਆਪਣੀਆਂ ਪਲੇਟਾਂ ਨਾਲ ਬਿਲਕੁਲ ਪਹਾੜ ਬਣਾ ਲੈਂਦੇ ਸੀ ਬੋਟੀਆਂ ਨਾਲ, ਅਤੇ ਕੁਝ ਲੋਕਾਂ ਨੂੰ ਬਿਲਕੁਲ ਵੀ ਨਹੀਂ ਸੀ ਲੱਭਦੀ, ਅਤੇ ਉਹ ਫਿਰ ਉਹਦੀ ਪਲੇਟ 'ਚੋਂ ਜਾ ਕੇ ਕਹਿੰਦੇ ਐਕਸਕਿਊਜ਼ ਮੀ ਤੁਸੀਂ ਬੁਰਾ ਨਾ ਬਣਾਉਣਾ, ਵਿੱਚ ਦੋ ਬੋਟੀਆਂ ਕੱਢ ਲਈਆਂ। ਖੈਰ ਜਨਾਬ, ਹੱਸਣ ਖੇਡਣ ਦਾ ਵੇਲਾ, ਅਤੇ ਅਸੀਂ ਹੱਸਦੇ ਖੇਡਦੇ ਰਹਿੰਦੇ ਹਾਂ, ਸੋਹਣੀਆਂ ਸੋਹਣੀਆਂ ਗੱਲਾਂ ਨੂੰ ਯਾਦ ਕਰਦੇ ਰਹਿੰਦੇ ਹਾਂ। ਅੱਜ ਦੇ ਪ੍ਰੋਗਰਾਮ ਦਾ ਟੋਪਿਕ ਮੈਂ ਤੁਹਾਨੂੰ ਦੱਸਾਂ ਕਿ ਤੁਸੀਂ ਮੈਨੂੰ ਉਹ ਆਪਣੀ ਛੋਟੀ ਜਿਹੀ ਗੱਲ ਦੱਸਣੀ ਹੈ, ਉਹ ਕਿਹੜੀ ਗੱਲ ਕਿ ਉਹ ਕਿਹੜੀ ਤੁਹਾਡੀ ਖੁਸ਼ੀ ਹੈ ਜਿਹੜੀ ਤੁਹਾਨੂੰ ਉਸੇ ਵੇਲੇ ਹਮੇਸ਼ਾ ਖੁਸ਼ ਕਰ ਦਿੰਦੀ। ਮਤਲਬ ਬੇਸ਼ੁਮਾਰ ਚੀਜ਼ਾਂ ਸਾਡੀ ਜ਼ਿੰਦਗੀ 'ਚ ਆਉਂਦੀਆਂ ਨੇ, ਬੇਸ਼ੁਮਾਰ ਗੱਲਾਂ ਹੁੰਦੀਆਂ ਨੇ, ਬੇਸ਼ੁਮਾਰ ਲੋਕ ਆਉਂਦੇ ਨੇ ਜਾਂਦੇ ਨੇ, ਕਦੇ ਅਸੀਂ ਹੱਸਦੇ ਹਾਂ, ਕਦੇ ਅਸੀਂ ਰੋਂਦੇ ਹਾਂ, ਕਦੇ ਅਸੀਂ ਉਦਾਸ ਹੁੰਦੇ ਹਾਂ, ਕਦੇ ਅਸੀਂ ਗੁੱਸੇ 'ਚ ਹੁੰਦੇ ਹਾਂ, ਅਤੇ ਉਹ ਕਿਹੜੀ ਗੱਲ ਹੈ ਜਿਹਨੂੰ ਤੁਸੀਂ ਵੇਖ ਕੇ ਹਮੇਸ਼ਾ ਖੁਸ਼ ਹੋ ਜਾਂਦੇ ਜੇ? ਕੋਈ ਚਿਹਰਾ ਹੈ, ਕੋਈ ਖੂਬਸੂਰਤ ਚਿਹਰਾ ਤੁਸੀਂ ਵੇਖਦੇ ਜੇ, ਜਾਂ ਕਿਸੇ ਬੱਚੇ ਨੂੰ ਵੇਖਦੇ ਜੇ, ਕਿਸੇ ਬੱਚੇ ਦੀ ਸਮਾਈਲ ਵੇਖਦੇ ਜੇ, ਜਾਂ ਹੋਰ ਕੋਈ ਖੁਸ਼ੀ ਤੁਹਾਨੂੰ ਮਿਲਦੀ, ਕੋਈ ਟੈਲੀਫੋਨ ਕਾਲ ਆਉਂਦੀ ਹੈ, ਕੋਈ ਮੈਸੇਜ ਆਉਂਦਾ, ਕਿਸੇ ਨੂੰ ਕੋਈ ਖਾਣ ਪੀਣ ਵਾਲੀ ਚੀਜ਼ ਆਉਂਦੀ ਹੈ, ਕਿਹੜੀ ਚੀਜ਼ ਹੈ ਜਿਹਨੂੰ ਤੁਸੀਂ ਹਮੇਸ਼ਾ ਵੇਖ ਕੇ ਜਦੋਂ ਵੀ ਤੁਹਾਡੇ ਸਾਹਮਣੇ ਆਉਂਦੀ ਹੈ ਨਾ, ਤੁਸੀਂ ਉਸੇ ਵੇਲੇ ਗੁਲਾਬ ਦਾ ਫੁੱਲ ਬਣ ਕੇ ਖਿਲ ਜਾਂਦੇ ਜੇ? ਪਰਮਰ ਐਫ ਐਮ ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ, ਪ੍ਰੋਗਰਾਮ ਦੇ ਸ਼ਾਮਿਲ ਕਰਾਂਗੇ ਜਨਾਬ ਤੁਹਾਡੇ ਪੈਗਾਮ, ਅਤੇ ਪੈਗਾਮਾਂ ਤੋਂ ਪਹਿਲੇ ਦੱਸਾਂ ਕਿ ਇਹ ਗੱਲ ਇੰਨੀ ਹੈਗੀ ਕਿ ਕੁਝ ਲੋਕ ਜਿਹੜੇ ਨਾ ਉਹ ਬੜਾ ਗੁੱਸਾ ਕਰਦੇ ਨੇ, ਅਤੇ ਅਗਰ ਅਸੀਂ ਗੱਲ ਕਰੀਏ ਮਦਰ ਸ਼ਾਹ ਦੀ, ਤਾਂ ਯਕੀਨ ਕਰੋ ਉਹ ਸਾਨੂੰ ਹਰ ਵੇਲੇ ਉਹਨਾਂ ਦੀਆਂ ਬੜਗਾਂ ਅਤੇ ਉਹਨਾਂ ਦਾ ਗੁੱਸਾ ਜਿਹੜਾ ਸੀ ਨਾ ਉਹ ਸਾਨੂੰ ਨਜ਼ਰ ਆਉਂਦਾ ਰਹਿੰਦਾ ਸੀ। ਹਾਲਾਂਕਿ ਹਰ ਫਿਲਮ ਦੇ ਵਿੱਚ ਉਹ ਵਿਲਨ ਦਾ ਕਿਰਦਾਰ ਕਰਦੇ ਸੀ ਔਰ ਉਹਨਾਂ ਨੂੰ ਕੁੱਟ ਪੈਂਦੀ ਸੀ ਐਂਡ ਦੇ ਉੱਤੇ। ਬਿਲਕੁਲ ਠੀਕ ਹੈ ਜਿਹੜਾ ਆਪ ਹੈ, ਜਦੋਂ ਤੁਸੀਂ ਬੁਰਾ ਕਿਰਦਾਰ ਕਰੋਗੇ ਤਾਂ ਫਿਰ ਕੋਟੀ ਪੈ ਗਈ ਨਾ, ਸ਼ਾਬਾਸ਼ੀ ਉਹ ਦੇਗਾ, ਮਗਰ ਯਕੀਨ ਕਰੋ ਉਹਨਾਂ ਦੇ ਬੁੜਕਾ ਅਤੇ ਉਹਨਾਂ ਦੇ ਡਾਇਲੋਗ ਸੁਣ ਕੇ ਯਕੀਨ ਕਰੋ ਚੱਸ ਆ ਜਾਂਦੀ ਹੈ। ਉਹ ਕਹਿੰਦਾ ਭਾਅ ਜੀ ਰੁੱਲ ਤਾਂ ਗਏ ਹਾਂ ਪਰ ਚੱਸ ਬੜੀ ਆਈ ਹੈ, ਠੀਕ ਹੈ ਨਾ। ਆਓ ਫਿਰ ਇੱਕ ਤੁਹਾਨੂੰ ਡਾਇਲੋਗ ਸੁਣਾਈਏ, ਬੜਾ ਹੀ ਜ਼ਬਰਦਸਤ ਜਿਹਾ, ਔਰ ਉਸ ਤੋਂ ਬਾਅਦ ਇੱਕ ਗਾਣਾ ਵੀ ਬੜਾ ਜ਼ਬਰਦਸਤ ਤੁਹਾਡੇ ਵਾਸਤੇ ਮੈਂ ਲੱਭਿਆ, ਸੋਨੇ ਡਾਕੂ ਫਿਲਮ ਦਾ ਨਾਂ ਜੇ ਡਾਕੂ ਫਿਲਮ ਦਾ ਨਾਮ ਵੇਖੋ, ਸੋਨਾ ਡਾਕੂ। ਅਤੇ ਇਸ ਵੇਲੇ ਅਸੀਂ ਪ੍ਰੋਗਰਾਮ ਸ਼ਾਮਿਲ ਕਰਨ ਲੱਗੇ ਹਾਂ ਉਸ ਸੋਨਾ ਜਿਹਾ ਡਾਇਲੋਗ, ਜਿਹਦੇ 'ਚ ਮਦਰ ਸ਼ਾਹ ਦੇ ਨਾਲ ਹੋਰ ਵੀ ਕੁਝ ਕਰੈਕਟਰ ਮੌਜੂਦ ਨੇ, ਔਰ ਉਹ ਵੀ ਤੁਸੀਂ ਅਗਰ ਪਛਾਣ ਲਵੋ ਤਾਂ ਮੈਨੂੰ ਜ਼ਰੂਰ ਦੱਸਣਾ ਕਿ ਕਿਹਦੀ ਆਵਾਜ਼ ਹੈ। ਇੱਕ ਬੜੀ ਮੇਜਰ ਆਵਾਜ਼ ਨਾਲ ਮੌਜੂਦ ਹੈ ਜਿਹੜੀ, ਉਹਦੇ ਨਾਲ ਹਮ ਕਲਾਮ ਹੈ, ਡਾਇਲੋਗ ਹੈ ਉਹਨਾਂ ਦਾ ਮਦਰ ਸ਼ਾਹ ਦੇ ਨਾਲ, ਅਤੇ ਦੇਖਦੇ ਹਾਂ ਜਨਾਬ ਇਹ ਡਾਇਲੋਗ ਤੁਹਾਡੇ ਵਾਸਤੇ ਮੈਂ ਪਲੇ ਕਰਨ ਲੱਗਾ, ਗੌਰ ਨਾਲ ਸੁਣੋ ਅਤੇ ਮੈਨੂੰ ਦੱਸੋ ਕਿਹਦੀ ਕਿਹਦੀ ਆਵਾਜ਼ ਹੈ।
1: ਜੰਗ ਦੀ ਵਜ੍ਹਾ ਨਾਲ ਰਿਸ਼ਤਿਆਂ ਦਾ ਕਾਰੋਬਾਰ ਬੜਾ ਨਰਮ ਪਿਆ, ਫਲ ਬੜਾ ਘੱਟ ਆ ਰਿਹਾ, ਵੈਸੇ ਕੋਸ਼ਿਸ਼ ਜਾਰੀ ਹੈ ਕੰਮ ਹੋ ਜਾਏਗਾ। ਤੂੰ ਸੁਣਾ ਸਹੀਆਂ ਦੇ ਹੱਥੋਂ ਕਿੰਨੀ ਕੁ ਦਫ਼ਾ ਬੇਇੱਜ਼ਤ ਹੋ ਚੁੱਕਾ ਹੈ?
0: ਰੱਖ ਦਵਾਂਗਾ ਪਰ ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ, ਇਸ ਵਾਸਤੇ ਨਾ ਛਿਲ ਕੇ ਰੱਖਣ ਤੋਂ ਪਹਿਲੇ ਜਿਹੜਾ ਨਾ ਗੁੱਸਾ ਹੈ ਨਾ ਉਹਨੂੰ ਜਾਣ ਦੇਣਾ ਚਾਹੀਦਾ, ਜਾਣਦੇ ਆਹ ਸੋਨਾ ਡਾਕੂ ਫਿਲਮ ਦਾ ਗਾਣਾ ਮੈਡਮ ਮਲਗਾ ਦਰਨਮ ਨੂਰਜਾਂ ਦੀ ਆਵਾਜ਼ 'ਚ, ਇੱਥੇ ਤੁਹਾਨੂੰ ਉਹ ਗਾਣੇ ਲੱਭਦੇ ਨੇ ਉਹ ਜਿਹੜੇ ਤੁਹਾਨੂੰ ਕਿਤੇ ਨਹੀਂ ਲੱਭਦੇ, ਉਹ ਤੁਹਾਡੀਆਂ ਯਾਦਾਂ 'ਚੋਂ ਵੀ ਨਹੀਂ ਲੱਭਦੇ, ਉਹ ਫਿਰ ਗਾਣਾ ਸੁਣੀਏ ਮਿਲ ਕੇ।

0: listening to FM 101, a Bale Bale Oshawa Shawa.
1: There's music, and then there's magic. One Above, FM 101.
2: FM 101 ਨਾਲ ਨਾਲ ਸਾਡੇ ਦੇ ਨਾਲ ਨਾਲ ਤੁਹਾਡੇ ਮੈਂ ਤੁਹਾਡਾ ਮੇਜ਼ਬਾਨ ਵਸੀਮ ਹਾਂ ਮੈਂ ਤੁਹਾਡੇ ਨਾਲ ਵੀਰਾਂ ਦੱਸ ਦਵਾਂ 1:51 ਮਿੰਟ ਹੋ ਗਏ ਨੇ ਜਨਾਬ ਤੇ ਗੱਲਬਾਤ ਅਸੀਂ ਕੀਤੀ ਕੁਝ ਲਾੜਿਆਂ ਦੇ ਬਾਰੇ 'ਚ ਕੁਝ ਸੜਵਾਲਿਆਂ ਦੇ ਬਾਰੇ 'ਚ ਅਤੇ ਤੁਸੀਂ ਸਾਨੂੰ ਦੱਸਣਾ ਕਿ ਜਨਾਬ ਸੜਵਾਲਾ ਜਿਹੜਾ ਕਿਸ ਮਰਜ਼ੀ ਇਲਾਜ ਇਹ ਕਿਉਂ ਬਣਾਇਆ ਜਾਂਦਾ ਅਤੇ ਤੁਸੀਂ ਕਦੀ ਸੜਵਾਲੇ ਬਣੇ ਜੇ ਜ਼ਿੰਦਗੀ 'ਚ ਜਦੋਂ ਬਣੇ ਸੀ ਅਤੇ ਕਿਵੇਂ ਬਣੇ ਸੀ ਅੱਛਾ ਸੜਵਾਲੇ ਬਣਾਉਣ ਦੇ ਉੱਤੇ ਬੜੀਆਂ ਲੜਾਈਆਂ ਹੁੰਦੀਆਂ ਰਹੀਆਂ ਨੇ ਪੁੱਪੀ ਕਹਿੰਦੀ ਹੈ ਮੇਰਾ ਮੁੰਡਾ ਬਣੇਗਾ ਖਾਲਾ ਕਹਿੰਦੀ ਮੇਰਾ ਮੁੰਡਾ ਬਣੇਗਾ ਚਾਚਾ ਕਹਿੰਦਾ ਮੇਰਾ ਮੁੰਡਾ ਬਣੇਗਾ ਤਾਇਆ ਕਹਿੰਦਾ ਮੇਰਾ ਮੁੰਡਾ ਬਣੇਗਾ ਮਾਮੂ ਕਹਿੰਦਾ ਮੇਰਾ ਮੁੰਡਾ ਬਣੇਗਾ ਇੱਕ ਹੀ ਚੱਕਰ ਹੈ ਇਹਦੇ ਵਿੱਚ ਸੜਵਾਲੇ ਬੰਨੋ ਦੇ ਜੇ ਕੋਈ ਚੱਕਰ ਹੈਗਾ ਤਾਂ ਮੈਨੂੰ ਦੱਸੋ ਕੁਝ ਸਮਝ ਆਵੇ ਮੈਨੂੰ ਵੀ ਆਵੇ ਕੁਝ ਤੁਹਾਨੂੰ ਵੀ ਸਮਝ ਆਵੇ ਅਤੇ ਉਹ ਗੱਲ ਦੱਸਣੀ ਹੈ ਜਿਹਨੂੰ ਵੇਖ ਕੇ ਜਿਹਨੂੰ ਸੁਣ ਕੇ ਤੁਸੀਂ ਹਮੇਸ਼ਾ ਖੁਸ਼ ਹੋ ਜਾਂਦੇ ਜੇ ਛੋਟੀ ਜਿਹੀ ਗੱਲ ਹੈ ਸਾਡੀ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਕੋਈ ਐਸਾ ਲੰਮਾ ਜ਼ਰੂਰ ਹੁੰਦਾ ਕੋਈ ਐਸੀ ਗੱਲ ਜ਼ਰੂਰ ਹੁੰਦੀ ਹੈ ਕੋਈ ਐਸਾ ਬੰਦਾ ਜ਼ਰੂਰ ਹੁੰਦਾ ਕਿ ਅਸੀਂ ਜਦੋਂ ਵੀ ਉਹਦੇ ਨਾਲ ਮਿਲਦੇ ਹਾਂ ਜਦੋਂ ਵੀ ਅਸੀਂ ਉਹਨੂੰ ਵੇਖਦੇ ਹਾਂ ਜਾਂ ਜਦੋਂ ਵੀ ਉਹ ਗੱਲ ਸੁਣਦੇ ਹਾਂ ਜਾਂ ਜਦੋਂ ਵੀ ਉਹ ਪੈਗਾਮ ਅਸੀਂ ਪੜ੍ਹਦੇ ਹਾਂ ਜਾਂ ਜਦੋਂ ਵੀ ਉਹ ਖਾਤਾ ਅਸੀਂ ਵੇਖਦੇ ਹਾਂ ਅਸੀਂ ਖੁਸ਼ ਹੋ ਜਾਂਦੇ ਹਾਂ ਤੁਹਾਡੀ ਜ਼ਿੰਦਗੀ 'ਚ ਐਸੀ ਕਿਹੜੀ ਚੀਜ਼ ਹੈ ਜਿਹਨੂੰ ਵੇਖ ਕੇ ਤੁਸੀਂ ਖੁਸ਼ ਹੋ ਜਾਂਦੇ ਜੇ ਅਤੇ ਜਨਾਬ ਪ੍ਰੋਗਰਾਮ ਦੇ ਵਿੱਚ ਬੁਝਾਰਤ ਬੜੀ ਆਸਾਨ ਜੀ ਹੈ ਅਤੇ ਗੱਲ ਕਹਿੰਦੀ ਹੈ ਤੂੰ ਮੈਨੂੰ ਮੂੰਹੋਂ ਕੱਢ ਮੈਂ ਤੈਨੂੰ ਸ਼ਹਿਰੋਂ ਕੱਢ ਕੇ ਆਉਣੀ ਹਾਂ ਇਹਦਾ ਕੀ ਮਤਲਬ ਇਹ ਤੁਸੀਂ ਸਾਨੂੰ ਦੱਸੋਗੇ ਕਿ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਜੇ ਕਿ ਗੱਲ ਵਾਕਈ ਇਹ ਗੱਲ ਸਹੀ ਹੈ ਕਿ ਅਗਰ ਅਸੀਂ ਮੂੰਹੋਂ ਕੱਢ ਦਈਏ ਰਾਤ ਜਿਹੜਾ ਅਗਰ ਅਸੀਂ ਕੱਢ ਦਈਏ ਅਤੇ ਉਹ ਰਾਤ ਰਾਤ ਨਹੀਂ ਰਹਿੰਦਾ ਕੀ ਹਾਲ ਹੈ ਸਾਰੇ ਲੋਕ ਇਹੋ ਹੀ ਕਹਿੰਦੇ ਨੇ ਇਸ ਵਾਸਤੇ ਕਹਿੰਦੇ ਨੇ ਜਦੋਂ ਵੀ ਬੋਲਣਾ ਨਾ ਸੋਚ ਸਮਝ ਕੇ ਦੇਖ ਭਾਲ ਕੇ ਸਮਝ ਕੇ ਬੁੱਝ ਕੇ ਫੇਰ ਬੋਲਣਾ ਇੱਦਾਂ ਨਹੀਂ ਬੋਲੀ ਜਾਣਾ ਮੇਰੇ ਤਰ੍ਹਾਂ ਨਹੀਂ ਬੋਲੀ ਜਾਣਾ ਜਿਹੜੀ ਗੱਲ ਮੂੰਹ ਜਾਵੇ ਬੋਲਦੇ ਬਾਅਦ 'ਚ ਬੰਦਾ ਪਛਾਣਦਾ ਰਹਿੰਦਾ ਕਿ ਯਾਰ ਮੈਂ ਕਾਸ਼ ਇੱਦਾਂ ਨਾ ਕਰਦਾ ਮੈਂ ਇੱਦਾਂ ਨਾ ਕਰਦਾ ਠੀਕ ਹੋ ਗਿਆ ਨਾ ਜਿਹੜੇ ਲੋਕ ਗੱਡੀ ਚਲਾਉਂਦੇ ਪਏ ਉਹਨਾਂ ਨੂੰ ਅਸੀਂ ਕਹਿੰਦੇ ਧਿਆਨ ਨਾਲ ਗੱਡੀ ਚਲਾਉਣੀ ਹੈਗੀ ਹੈ ਜਾਂਦੇ ਜਾਂਦੇ ਗੁੱਸੇ ਜਾਂਦੇ ਭਵਾਨ ਜੀ ਗੁੱਸਾ ਜਾਂਦੇ ਹੋ ਜ਼ਰਾ ਗੱਡੀ ਧਿਆਨ ਨਾਲ ਓਕੇ ਜੀ ਐਮ ਯਾਦ ਅਲੀ ਸਾਡੇ ਪ੍ਰੋਗਰਾਮ 'ਚ ਆ ਗਏ ਨੇ ਗੰਦੇ ਜੇ ਲੱਗ ਗਿਆ ਡੇਰਾ ਸੱਜਣਾ ਦਾ ਐਮ ਯਾਦ ਅਲੀ ਸ਼ਹਿਜ਼ਾਦਾ ਆ ਗਿਆ ਮੇਰੇ ਪ੍ਰੋਗਰਾਮ ਦੇ ਵਿੱਚ ਔਰ ਤੇਰੇ ਆਉਣ ਦੇ ਸਾਨੂੰ ਇੰਤਜ਼ਾਰ ਹੈਗਾ ਸੀ ਔਰ ਤੇਰਾ ਮੈਸੇਜ ਸਾਡੇ ਤੱਕ ਪਹੁੰਚ ਗਿਆ ਯਕੀਨ ਕਰੋ ਸਾਰੇ ਭੈਣਾਂ ਭਰਾਵਾਂ ਦਾ ਮੈਸੇਜ ਮੇਰੇ ਤੱਕ ਪਹੁੰਚ ਗਿਆ ਸਾਰਿਆਂ ਨੂੰ ਅਸੀਂ ਕਹਾਂਗੇ ਜੀ ਐਨ ਐਮ ਨਈਮ ਟੇਲਰ ਕਿਆ ਬਾਤ ਹੈ ਜਨਾਬ ਐਮ ਨਈਮ ਟੇਲਰ ਨੇ ਸਾਨੂੰ ਕਿਹਾ ਜੀ ਮਾਸ਼ਾਅੱਲਾ ਗੁੱਡ ਚੋ ਔਰ ਸ਼ਹਿਜ਼ਾਦਾ ਲੁਬਨਾ ਮਹਿਮੂਦ ਸਾਹਿਬ ਸਾਡੇ ਪ੍ਰੋਗਰਾਮ ਸ਼ਾਮਿਲ ਹੋ ਜਾਣੀ ਸਲਾਮ ਅਲੈਕਮ ਵਾਲਿਕਮ ਸਲਾਮ ਐਮ ਯਾਦ ਅਲੀ ਸ਼ੇਰਪੁਰ ਸ਼ਰੀਫ ਤੋਂ ਨਜ਼ੀਰ ਖੋਸ ਸਬਤਪੁਰ ਬਲੋਚਿਸਤਾਨ ਸੇ ਮੈਂ ਆਪਕਾ ਪ੍ਰੋਗਰਾਮ ਸੁਣ ਰਹਾ ਹੂੰ ਨਜ਼ੀਰ ਖੋਸ ਬੜੀ ਮਿਹਰਬਾਨੀ ਉਸਮਾਨ ਅਲੀ ਸਲਾਮ ਵਜ਼ੀਮ ਭਾਈ ਫਰੋਮ ਫੈਸਲਾਬਾਦ ਕੀ ਹਾਲ ਚਾਲ ਹੈ ਵਧੀਆ ਫੈਸਲਾਬਾਦ ਦੇ ਅਲਿਓ ਉਹ ਠੀਕ ਠਾਕ ਆ ਹਾਂ ਕੀ ਹਾਲ ਚਾਲ ਆ ਵਧੀਆ ਪ੍ਰੋਗਰਾਮ ਹਮੇਸ਼ਾ ਦੀ ਤਰ੍ਹਾਂ ਬਹੁਤ ਵਧੀਆ ਅਤੇ ਜੇ ਰਿਹਾ ਖਿਆਲ ਕਰਨਾ ਬੋਟੀ ਦੂਰ ਨਾ ਨਿਕਲ ਜਾਵੇ ਬਹੁਤੀ ਦੂਰ ਨਾ ਨਿਕਲ ਜਾਵੇ ਓਕੇ ਜੀ ਬਹੁਤੀ ਦੂਰ ਅਸੀਂ ਤੁਹਾਨੂੰ ਨਹੀਂ ਜਾਣ ਦੇਵਾਂਗੇ ਤੁਹਾਨੂੰ ਅਸੀਂ ਆਪਣੇ ਕੋਲ ਕੋਲ ਹੀ ਰੱਖਾਂਗੇ ਐਮੇ ਜਾਦ ਅਲੀ ਨੇ ਕਿਹਾ ਜੀ ਕਿ ਸਲਾਮ ਅਲੈਕਮ ਕੀ ਹਾਲ ਆ ਠੀਕ ਠਾਕ ਆ ਵਧੀਆ ਉਸਮਾਨ ਅਲੀ ਬੜੀ ਮਿਹਰਬਾਨੀ ਵਸੀਮ ਸਾਹਿਬ ਤੁਸੀਂ ਬਹੁਤ ਗੁੱਡ ਬੰਦੇ ਹੋ ਕਿਆ ਬਾਤ ਹੈ ਬਿਲਕੁਲ ਠੀਕ ਹੋ ਗਿਆ ਜਨਾਬ ਇਹਨਾਂ ਨੇ ਕਿਹਾ ਜੀ ਪੁਰਾਣੇ ਪੁਰਾਣੇ ਜ਼ਮਾਨੇ ਦੇ ਗਾਣੇ ਤੁਸੀਂ ਲਾਉਂਦੇ ਜੇ ਠੀਕ ਹੋ ਗਿਆ ਤੁਹਾਨੂੰ ਚੰਗੇ ਨਹੀਂ ਲੱਗਦੇ ਜੇ ਚੰਗੇ ਨਹੀਂ ਲੱਗਦੇ ਜੇ ਪ੍ਰੋਗਰਾਮ ਸੁਣਨਾ ਬੰਦ ਕਰਦੇ ਹੋਏ ਓਕੇ ਜੀ ਲੁਬਨਾ ਮਹਿਮੂਦ ਅੱਜ ਕੱਲ੍ਹ ਨੈੱਟ ਪਰ ਕਿਉਂ ਨਹੀਂ ਆ ਰਿਹਾ ਜੀ ਬਿਲਕੁਲ ਆ ਰਿਹਾ ਹੈ ਨੈੱਟ ਪੇ ਹਮੇਸ਼ਾ ਹਮਾਰਾ ਪ੍ਰੋਗਰਾਮ ਆਤਾ ਹੈ ਕੋਈ ਥੋੜ੍ਹੀ ਸੀ ਆਪਕੀ ਤਰਫ ਕੋਈ ਪ੍ਰੋਬਲਮ ਹੋ ਗਈ ਹੋ ਮੇ ਬੀ ਜਾਂ ਕਭੀ ਕਭੀ ਨੈਟਵਰਕ ਮੇਂ ਪ੍ਰੋਬਲਮ ਹੋ ਜਾਂਦੀ ਹੈ ਇਸ ਲਈ ਪਰੇਸ਼ਾਨ ਹੋ ਆਜ ਨੈੱਟ ਪੇ ਜ਼ਰੂਰ ਚਲਤਾ ਹੈ ਹਮਾਰਾ ਸਟ੍ਰੀਮਿੰਗ ਜ਼ਰੂਰ ਚਲਤੀ ਹੈ ਅਮ੍ਰਿਤਾ ਚੌਧਰੀ ਸਲਾਮ ਅਲੈਕਮ ਸਰ ਜੀ ਵਾਲਿਕੁਮ ਸਲਾਮ ਗੁਲੀਆ ਸਿੰਨਾ ਦਿਲ ਨਸ਼ੀ ਰੇਡੀਓ ਡਿਸਟ੍ਰਿਕਟ ਕਲਾ ਮੁਲਤਾਨ ਕੀ ਤਰਫ ਸੇ ਤੋ ਆਪਕੋ ਗੁਲੀਆ ਸਿੰਨਾ ਐਮ ਹਫੀਜ਼ ਉਰ ਰਹਿਮਾਨ ਫੌਜੀ ਅਸਲਮ ਐਮ ਇਕਬਾਲ ਮਹਿਦੀ ਮਹਿਬੂਬ ਰੌਣਕ ਚੱਕ ਨੰਬਰ 6 ਫੈਜ ਮੁਲਤਾਨ ਕਖਲੂਸ ਭਰਾ ਮੁਬਦੋ ਭਰਾ ਸਲਾਮ ਕਬੂਲੋ ਬੜੀ ਮਿਹਰਬਾਨੀ ਜਨਾਬ ਓਕੇ ਜਨਾਬ ਐਮ ਜਾਦ ਅਲੀ ਦੇ ਢੇਰ ਸਾਰੇ ਮੈਸੇਜਿਸ ਵੈਲਕਮ ਖੁਸ਼ ਆਮਦੇਦ ਅਬਦੁੱਲਾ ਮਾਲਾ ਖੇਲ ਕੋਸ਼ਿਸ਼ ਕਰੋ ਕਿ ਤਲਕਾ ਹਮੇਸ਼ਾ ਨਸਲੀ ਲੋਕਾਂ ਨਾਲ ਰੱਖੋ ਕਿਉਂਕਿ ਇਖਤਲਾਫ ਵੀ ਹੋ ਜਾਵੇ ਤਾਂ ਉਹ ਕੰਮ ਉਹ ਜਿਹੜੇ ਨੇ ਉਹ ਕਦੀ ਤੁਹਾਡੀ ਦਾਤ ਤੇ ਹਮਲਾ ਨਹੀਂ ਕਰ। ਕਿਆ ਬਾਤ ਹੈ ਜਨਾਬ, ਕਿਆ ਬਾਤ ਹੈ, ਕਿਆ ਬਾਤ ਹੈ, ਐਡੀ ਸੋਹਣੀਆਂ ਗੱਲਾਂ ਹਮਦੁੱਲਾ ਮਾਲਾ ਖੇਲ ਕਿੱਥੋਂ ਸਿੱਖੀਆਂ ਸ਼ਹਿਜ਼ਾਦੇ? ਸਾਨੂੰ ਵੀ ਉਹ ਸਕੂਲ ਦਾ ਪਤਾ ਦੱਸ। ਐਮ ਨਈਮ ਟੇਲਰ, ਆਈ ਲਵ ਯੂ। ਆਰ ਜੇ ਵਸੀਮ, ਆਈ ਲਵ ਯੂ ਟੂ। ਮਾਈ ਡੀਅਰ ਬ੍ਰਦਰ ਐਮ ਨਈਮ ਟੇਲਰ, ਮੈਨੂੰ ਆਪ ਤੇਰੇ ਨਾਲ ਬਹੁਤ ਮੁਹੱਬਤ ਹੋ ਗਈ ਸੋਹਣਿਆ। ਐਮ ਇਜਾਦਲੀ ਜੀ, ਐਨ ਓ ਕੇ ਜੀ, ਐਮ ਇਜਾਦਲੀ ਦੇ ਢੇਰ ਸਾਰੇ ਪੈਗਾਮ, ਬੜੀ ਮਿਹਰਬਾਨੀ ਜਨਾਬ। ਅਮ੍ਰਿਤਾ ਚੌਧਰੀ, ਕਿਆ ਬਾਤ ਹੈ ਜਨਾਬ, ਹੁਣੇ ਮੈਂ ਸ਼ਾਦੀ ਦੇ ਵਿਆਹ ਦੇ ਖਾਣੇ ਦਾ ਜ਼ਿਕਰ ਕੀਤਾ ਸੀ, ਨਾਲ ਹੀ ਰਹਿਤਾ, ਨਾਲ ਹੀ ਰਹਿਤਾ, ਨਾਲ ਹੀ ਗੋਸ਼ਤ, ਨਾਲ ਹੀ ਚੌਲ, ਨਾਲ ਹੀ ਕਬਾਬ, ਨਾਲ ਹੀ ਸਲਾਦ, ਐਡੀ ਵੱਡੀ ਫੋਟੋ। ਉਹ ਯਕੀਨ ਕਰੋ ਸੱਚੀ ਮੁੱਚੀ ਢਿੱਡ 'ਚ ਚੂਹੇ ਨੱਚਣ ਲੱਗ ਪਏ ਨੇ, ਨਾਲ ਹੀ ਇਹਨਾਂ ਨੇ ਸਿੱਟੇ ਵੀ ਭੇਜ ਦਿੱਤੇ ਨੇ। ਬਿਲਕੁਲ ਠੀਕ ਹੋ ਗਏ ਜਨਾਬ ਦੀ ਢੇਰ ਸਾਰੀਆਂ ਫੋਟੋਆਂ। ਅਮ੍ਰਿਤਾ ਚੌਧਰੀ, ਬੜੀ ਮਿਹਰਬਾਨੀ, ਪਿੰਡਾਂ 'ਚ ਸ਼ਾਮਿਲ ਹੋਣ ਦਾ ਢੇਰ ਸਾਰਾ ਸ਼ੁਕਰੀਆ। ਢੇਰ ਸਾਰੇ ਤੁਹਾਡੇ ਪੈਗਾਮ ਆਏ ਨੇ, ਯਕੀਨ ਕਰੋ ਵੇਖ ਕੇ ਦਿਲ ਖੁਸ਼ ਹੋ ਗਿਆ। ਤੁਸੀਂ ਵੀ ਕੰਜੂਸੀ ਨਾ ਕਰੋ, ਆਪਣੇ ਪੈਗਾਮਾਂ ਸਾਡੇ ਪਿੰਡਾਂ 'ਚ ਕਰਦੇ ਰਹੋ। ਮਠਿਆਈਆਂ ਆ ਗਈਆਂ, ਸਲਾਦ ਆ ਗਿਆ, ਸ਼ਾਮੀ ਕਬਾਬ ਆ ਗਿਆ, ਕੀਮੇ ਦੀਆਂ ਟਿੱਕੀਆਂ ਆ ਗਈਆਂ। ਮੈਨੂੰ ਲੱਗਦਾ ਕਿ ਅਮ੍ਰਿਤਾ ਚੌਧਰੀ, ਤੇਰੇ ਨਾਲ ਕੋਈ ਜਾਂ ਤਾਂ ਬੈਕਰੀ ਦਾ ਕੰਮ ਹੈ ਜਾਂ ਫਿਰ ਤੂੰ ਟਿੱਕੀਆਂ ਛਿੱਕੀਆਂ ਲਾਉਣੀਆਂ ਸ਼ੁਰੂ ਕਰ ਦੇ। ਮਠਿਆਈਆਂ ਵੀ ਆ ਗਈਆਂ, ਬਿਸਕੁਟ ਵੀ ਆ ਗਿਆ, ਕਿਆ ਬਾਤ ਜਨਾਬ। ਅਮ੍ਰਿਤਾ ਚੌਧਰੀ, ਬਹੁਤ ਮਿਹਰਬਾਨੀ, ਇਹਨੇ ਸਾਰੇ ਮੈਸੇਜ ਕਰਨ ਦਾ ਢੇਰ ਸਾਰਾ ਸ਼ੁਕਰੀਆ। ਪ੍ਰੋਗਰਾਮ 'ਚ ਸ਼ਾਮਿਲ ਹੋਣ ਵਾਸਤੇ ਤੁਸੀਂ ਸਾਨੂੰ ਜ਼ਰੂਰ ਕਮੈਂਟ ਕਰੋਗੇ, ਔਰ ਕਮੈਂਟ ਕਰਨ ਦਾ ਤਰੀਕਾ ਬੜਾ ਆਸਾਨ ਹੈ। www.facebook.com/fm1 ਲਾਹੌਰ 'ਤੇ ਜਾ ਕੇ ਕਮੈਂਟ ਕਰੋਗੇ ਪ੍ਰੋਗਰਾਮ ਨੂੰ। ਇਸ ਤੋਂ ਪਹਿਲੇ ਕਿ ਅਸੀਂ ਖਬਰਾਂ ਵੱਲ ਵਧੀਏ, ਇੱਕ ਬੜਾ ਸੋਹਣਾ ਜਿਹਾ ਗਾਣਾ ਮੇਰੇ ਕੋਲ ਮੌਜੂਦ ਹੈ, ਉਸ ਤੋਂ ਬਾਅਦ ਤੁਹਾਡੀਆਂ ਫਰਮਾਇਸ਼ਾਂ, ਹੋਰ ਫਰਮਾਇਸ਼ਾਂ ਵੀ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੇ, ਗਾਣੇ ਵੀ ਸ਼ਾਮਿਲ ਕਰਾਂਗੇ। ਇਸ ਵੇਲੇ ਤੁਹਾਡੇ ਵਾਸਤੇ ਸਾਡੇ ਕੋਲ ਜਿਹੜਾ ਗਾਣਾ ਮੌਜੂਦ ਹੈ ਨਾ, ਉਹ ਬੜਾ ਹੀ ਜ਼ਬਰਦਸਤ ਗਾਣਾ ਤੁਹਾਡੇ ਵਾਸਤੇ, ਮਸੂਦ ਰਾਣਾ ਅਤੇ ਮੈਡਮ ਮਲਕਾ ਅਤੇ ਰੰਡਮ ਨੂਜਾਂ ਦੀ ਆਵਾਜ਼ ਦੇ ਵਿੱਚ ਪੰਜਾਬੀ ਦਾ ਸੁਪਰ ਹਿੱਟ ਸੌਂਗ, ਆਪਣੇ ਜ਼ਮਾਨੇ ਦਾ ਸੁਪਰ ਹਿੱਟ ਸੌਂਗ, ਬਲਕਿ ਹਰ ਜ਼ਮਾਨੇ ਦਾ ਸੁਪਰ ਹਿੱਟ ਸੌਂਗ। ਆਹੋ ਆਹੋ, ਪੁਰਾਣੇ ਜ਼ਮਾਨੇ ਦੇ ਮੇਲੇ ਠੇਲਿਆਂ ਦੇ ਵਿੱਚ ਜਦੋਂ ਭੰਗੜੇ ਛੰਗੜੇ ਪੈਂਦੇ ਸੀ ਨਾ, ਜਦੋਂ ਗਾਣੇ ਗੁਣੇ ਗਾਏ ਜਾਂਦੇ ਸੀ, ਲੋਕ ਹੱਸਦੇ ਖੇਡਦੇ ਸੀ, ਮੁਕਾਬਲੇ ਹੁੰਦੇ ਸੀ ਉੱਥੇ ਭਲਵਾਨੀ ਦੇ ਵੀ, ਅਤੇ ਉਸ ਤੋਂ ਬਾਅਦ ਗਚਕਾ ਵੀ ਖੇਡਿਆ ਜਾਂਦਾ ਸੀ, ਅਤੇ ਉਹਦੇ ਵਿੱਚ ਜਦੋਂ ਭੰਗੜੇ ਪੈਂਦੇ ਸੀ ਨਾ, ਤਾਂ ਉਹਦੇ ਵਿੱਚ ਫਿਰ ਆਹੂੰ ਆਹੂੰ ਵੀ ਕਰਦੇ ਸੀ। ਆਹਾ,

0: ਕੁਝ ਨਾਮ ਹੁੰਦੇ ਅਸੀਂ ਖਬਰਾਂ ਵੱਲ ਵਧਾਂਗੇ, ਮਗਰ ਉਸ ਤੋਂ ਪਹਿਲੇ ਮੈਂ ਦੱਸ ਦਵਾਂ ਕਿ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੋਈਆਂ ਮਾਰੀਆ ਸ਼ਹਿਜ਼ਾਦੀ, ਉਹ ਕਹਿੰਦੇ ਕਿ ਮੈਂ ਕੋਸ਼ਿਸ਼, ਇਹਨਾਂ ਨੇ ਕਿਹਾ ਕਿ ਮੁਸ਼ਕਿਲ ਹੀ ਹੈ, ਮੁਸ਼ਕਿਲ ਲੱਗਦਾ ਕਿ ਮੈਂ ਅੱਜ ਲਾਈਵ ਗੱਲ ਕਰ ਸਕਾਂ ਮਾਰੀਆ ਸ਼ਹਿਜ਼ਾਦੀ, ਤੁਹਾਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ ਔਰ ਤੁਹਾਡੇ ਵਾਸਤੇ ਡੇਟ ਦੇ ਦਵਾਂ
1: ਰਹਾ ਹੈ, ਜਿਸ ਕਾ ਮਕਸਦ ਸਤੰਬਰ 1965 ਕੀ ਜੰਗ ਮੇਂ ਭਾਰਤੀ ਜਾਰੀਅਤ ਕੇ ਖਿਲਾਫ ਮੁਲਕੀ ਫਜ਼ਾਈ ਹਦੂਦ ਕਾ ਦਿਫਾਅ ਕਰਨੇ ਵਾਲੇ ਮੁਹਾਫਿਜ਼ੋਂ ਕੀ ਬਹਾਦਰੀ ਕੋ ਖਿਰਾਜ ਤਹਿਸੀਨ ਪੇਸ਼ ਕਰਨਾ ਹੈ। ਵਜ਼ੀਰ ਆਜ਼ਮ ਨੇ ਪਾਕ ਫਜ਼ਾਈਆ ਕੇ ਬਹਾਦਰ ਫਜ਼ਾਈ ਜੰਗਜੂਓਂ ਕੀ ਜੁਰਅਤ, ਪੇਸ਼ਾ ਵਰਾਨਾ ਮਹਾਰਤ ਔਰ ਨਾਕਾਬਲ ਤਸਖੀਰ ਜਜ਼ਬੇ ਕੋ ਖਿਰਾਜ ਤਹਿਸੀਨ ਪੇਸ਼ ਕੀਆ ਹੈ। ਕੁਲ ਜਮਾਤੀ ਹੁਰੀਅਤ ਕਾਨਫਰੰਸ ਨੇ ਕਿਹਾ ਹੈ ਕਿ ਮੋਦੀ ਹਕੂਮਤ ਭਾਰਤ ਕੀ ਗੈਰ ਕਾਨੂੰਨੀ ਜ਼ੇਰ ਕਬਜ਼ਾ ਜੰਮੂ ਕਸ਼ਮੀਰ ਮੇਂ ਨੌ ਆਬਾਦਿਆਤੀ ਨਿਜ਼ਾਮ ਕੀ ਬੁਨਿਆਦ ਮੁਰਸਮ ਤਰੀਕੇ ਸੇ ਰੱਖਣੇ ਕੀ ਮਜ਼ਮੂਮ ਕੋਸ਼ਿਸ਼ੇਂ ਕਰ ਰਹੀ ਹੈ। ਔਰ ਖਵਾਤੀਨ ਕੇ ਟੀ ਟਵੰਟੀ ਏਸ਼ੀਆ ਕੱਪ ਮੇਂ ਪਾਕਿਸਤਾਨ ਔਰ ਹਾਂਗਕਾਂਗ ਕੇ ਦਰਮਿਆਨ ਮੈਚ ਆਜ ਦੁਬਈ ਮੇਂ ਖੇਲਾ ਜਾਏਗਾ। ਖਬਰੇਂ ਅਬ ਤਫਸੀਲ ਕੇ ਸਾਥ।
2: کراچی، لاہور، اسلام آباد، پشاور، کوئٹہ، حیدرآباد، فیصل آباد، سیالکوٹ، ملتان، بہاول پور، سرگودا، لاڑکانہ، مٹھی، بچھا، خیرپور، کوہاٹ، بنو، ایبٹ آباد اینڈ میرپور آزاد کشمیر، دا بگیسٹ ایف ایم ریڈیو نیٹورک آف پاکستان۔ Tune in to the one above, FM 101.
3: For latest news headlines, after every 1 hour, tune in to FM 101, the channel of Radio Pakistan. Radio Pakistan.

0: ਲੱਖ ਤਰਲੇ ਬਾਹ ਮੁੰਡੇ ਆਹੋ ਆਹੋ ਓਕੇ ਜਨਾਬ ਮਨਮੋਹਣ ਐਵੇਂ ਭਗਤ ਸਿੰਘ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ ਮੈਂ ਤੁਹਾਡਾ ਮੇਜ਼ਬਾਨ ਵਸੀਮ ਹਾਂ ਮੈਂ ਤੁਹਾਡੇ ਨਾਲ ਜਦੋਂ ਆਪਾਂ ਤੁਹਾਡੀਆਂ ਕਾਲਾਂ ਸਾਡੇ ਤੱਕ ਉੱਪੜਦੀਆਂ ਪਈਆਂ ਨੇ ਹੁਣੇ ਅਸੀਂ ਲਾਈਵ ਗੱਲਾਂ ਬਾਤਾਂ ਸੁਣਾਉਣਾ ਸ਼ੁਰੂ ਕਰਾਂਗੇ ਜਿਨ ਜਿਨ ਲੋਕਾਂ ਨੇ ਉਹਨਾਂ ਨੇ ਮਨਮੋਹਣ ਐਵੇਂ ਪਾਕਿਸਤਾਨ ਦੇ ਲੋਡੇਸ਼ਨ ਨੂੰ ਟਿਊਨ ਕੀਤਾ ਉਹਨੂੰ ਦਿਲ ਦੀ ਗਰਾਇਆਂ ਤੋਂ ਕਹਾਂਗੇ ਜੀ ਇਹਨੂੰ ਪ੍ਰੋਗਰਾਮ ਦੇ ਵਿੱਚ ਮੌਲਾ ਜੱਟ ਫਿਲਮ ਦੇ ਡਾਇਲੋਗ ਨਾ ਆਉਣ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਤੁਹਾਡੇ ਵਾਸਤੇ ਇੱਕ ਬੜਾ ਸੋਹਣਾ ਜਿਹਾ ਡਾਇਲੋਗ ਮੇਰੇ ਕੋਲ ਮੌਜੂਦ ਹੈ ਆਓ ਇਸ ਡਾਇਲੋਗ ਨੂੰ ਸੁਣੀਏ ਇਸ ਕਲਿੱਪ ਨੂੰ ਸੁਣੀਏ ਅਤੇ ਉਸ ਤੋਂ ਬਾਅਦ ਤੁਹਾਡੀ ਪਹਿਲੀ ਕਾਲ ਪ੍ਰੋਗਰਾਮ ਸ਼ਾਮਿਲ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ ਅਤੇ ਆਓ ਪਹਿਲੇ ਇਸ ਕਲਿੱਪ ਨੂੰ ਮਿਲ ਕੇ ਇੰਜੋਏ ਕਰਦੇ ਹਾਂ ਔਰ ਆਵਾਜ਼ਾਂ ਹੈਗੀਆਂ ਨੇ ਜਨਾਬ ਇਸ ਕਲਿੱਪ ਦੇ ਵਿੱਚ ਆਸੀਆ ਬੇਗਮ ਦੀਆਂ ਅਤੇ ਚਕੋਰੀ ਬੇਗਮ ਦੀਆਂ ਤੁਹਾਡੇ ਵਾਸਤੇ ਸਿਰਫ ਵਨ ਐਫ ਪਾਕਿਸਤਾਨ ਦੇ ਲੋਡੇਸ਼ਨ ਤੋਂ
1: ਮੈਂ ਸਿਰਫ ਉਸ ਜਵਾਨ ਨੂੰ ਵੇਖਣਾ ਚਾਹੁੰਦੀ ਹਾਂ ਮੇਰੇ ਨੱਕ ਦੀ ਸਿਰ ਦੇ ਲੱਗੀ ਹੈ ਉਹ ਸਾਹਮਣੇ ਪਿੰਡ ਹੈ ਪੰਚਾਇਤ ਘਰ ਪੁੱਛ ਲਵੀ ਅੰਦਰ ਜਾ ਸੇ ਵੱਡੇ ਮੰਜੇ ਤੇ ਬੈਠੇ ਹੋਏ ਜਿਸ ਜਵਾਨ ਦੀ ਅੱਖ ਸੂਰ ਦਾ ਵਾਲ ਦੇਖੇ ਸਮਝ ਲਈ ਮੌਲਾ ਜੱਟ ਹੈ
0: ਕਿਆ ਬਾਤ ਹੈ ਜਨਾਬ ਸਮਝ ਲਈ ਮੁਹੱਲਾ ਜੱਟ ਅੱਜ ਦੇ ਪ੍ਰੋਗਰਾਮ ਦੇ ਪਹਿਲੇ ਕਾਲਰ ਨਾਲ ਗੱਲ ਕਰਕੇ ਵੇਖੀ ਹੈ ਕਿੰਨੇ ਕਾਲ ਕੀਤੀ ਹੈ ਮੈਨੂੰ
2: ਉਹ ਜੱਟ ਨੇ ਕਾਲ ਕੀਤੀ ਆ ਵਸੀਮ ਤੋਂ ਤਾਂ ਬਾਤ ਤੋਂ ਅਬਦੁਲ ਅਮੀਰ ਜੱਟ ਮੇਰਾ ਨਾਂ ਹੀ ਹੈ ਸਹੀ
0: ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ
2: ਅਬੀ ਯਾਰ ਲਾੜੇ ਦੀ ਗੱਲ ਕਰੀਏ ਨਾ ਲਾੜੇ ਦੇ ਸਿਹਰੇ ਲਾਏ ਹੁੰਦੇ ਸੀ ਨਾ ਤੇ ਉਹਨੂੰ ਮੁਕਾਬਲੇ ਆਉਂਦੇ ਉਹਨਾਂ ਜੀ ਘਰੋਂ ਰੋਟੀ ਨੀ ਲੱਭਣੀ ਜਿਹਨਾਂ ਜੀ ਘਰੋਂ ਨਿਕਾਹ ਦਾ ਬੜਿਆ ਜਾਣਾ ਤੇ ਉਹ ਫਿਰ ਨਾ ਉਹਨਾਂ ਜੀ ਘਰ ਮੁੰਡੇ ਦਾ ਮੂੰਹ ਨੀ ਵੇਖਣ ਦਿੰਦੇ ਹੁੰਦੇ ਤੇ ਜਿਹੜੇ ਸਾਡੇ ਵਰਗੇ ਚੌਲ ਖਾਣ ਵਾਲੇ ਉਹਨੂੰ ਬੜੇ ਤਾਰਾਂ ਨੂੰ ਸਵਾਰਨਾ ਕੱਪੜਾ ਸਿਰ ਤੇ ਪਾਉਣਾ ਹੈ
0: ਬਿਲਕੁਲ ਠੀਕ ਹੈ
2: ਬੜਾ ਚਾਸ ਹੁੰਦੀ ਸੀ ਉਦੋਂ
0: ਯਕੀਨ ਕਰੋ ਅਗਰ ਉਹਦੇ ਨਿਕਾਹ ਤੋਂ ਪਹਿਲੇ ਤੁਸੀਂ ਤੁਹਾਨੂੰ ਚੌਲ ਖਵਾ ਦਿੰਦੇ ਨਿਕਾਹ ਤਾਂ ਵਿਚਾਰਾ ਇਕੱਲਾ ਹੀ ਰਹਿ ਜਾਂਦਾ ਫਿਰ ਮੌਲਵੀ ਸਾਹਿਬ ਰਹਿ ਜਾਂਦੇ ਲਾੜਾ ਰਹਿ ਜਾਂਦਾ
2: ਬਿਲਕੁਲ ਰੋਟੀ ਰੋਟੀ ਖਾਣੀ ਫਿਰ ਮੁੰਡਿਆਂ ਨੂੰ ਲੈ ਕੇ ਲਾੜੇ ਨੂੰ ਬਾਹਰ ਜਾਣਾ ਫੋਟੋਆਂ ਬਣਾਉਣੀਆਂ
0: ਛਿੱਤਰ ਖਾ ਕੇ ਆਇਆ ਕਹਿੰਦੇ ਤੇਰੇ ਮੂੰਹ ਤੇ ਕੀ ਸੀ ਕਿਉਂ ਲੱਗੀ ਯਾਰ ਕਹਿੰਦੇ ਮੈਨੂੰ ਪਈਆ ਨੀ ਅੱਜ ਬਿਲਕੁਲ ਠੀਕ ਹੈ ਕਹਿੰਦਾ ਜੀ ਇਹਨੂੰ ਚੰਗੀ ਤਰ੍ਹਾਂ ਬਧੋਲੇ ਆ
2: ਗਾਣਾ ਲਾਉਣਾ ਕੇਸਰੀ ਦਬਟਾ ਗੱਲ ਕੁੜੀ ਪਿੱਛੇ ਮੀਲ ਦੇ ਨਾਲ ਤੇ ਰਜਾ ਚੌਧਰੀ ਤੇ ਆਪਣਾ ਅਕਸਰ ਰਾਜਪੂਤ ਇਹਨਾਂ ਦੇ ਨਾਂ ਦਵਾਂ ਜੀਰੇ ਵਾਸਤੇ ਅਸਿਆ ਸਾਹਿਬ ਸ਼ਿਆ ਕਹਿੰਦਾ ਇੱਕ ਗਾਣਾ ਲਾਉਣਾ ਕੇਸਰੀ ਦਬਟਾ ਗੱਲ ਕੁੜੀ ਪਿੱਛੇ ਮੀਲ ਦੇ ਨਾਲ ਤੇ

0: ਯਾਰ ਵਿਚਾਰਾ ਸੜਬਾਲਾ ਬਣਿਆ ਸੀ। ਸੜਬਾਲੇ ਦੇ ਬਾਰੇ 'ਚ ਵੀ ਲੋਕ ਹੁਣ ਵੀ ਯਕੀਨ ਕਰੋ, ਸੜਬਾਲੇ ਵਾਸਤੇ ਬਕਾਇਦਾ ਕੱਪੜੇ ਬਣਦੇ ਨੇ, ਉਹਨੂੰ ਉੱਧਰ ਲਾੜੇ ਨੂੰ ਪੈਸੇ ਮਿਲਦੇ ਨੇ, ਉੱਧਰ ਸੜਬਾਲੇ ਨੂੰ ਪੈਸੇ ਮਿਲਦੇ ਨੇ। ਇਹ ਸੜਬਾਲਾ ਕੋਈ ਐਵੇਂ ਸ਼ੈ ਵੀ ਨਹੀਂ, ਸ਼ੈ ਹੈਗੀ ਭਾਅ ਜੀ, ਸਿਰਫ ਉਹਦੇ ਵਿਚਾਰੇ ਦੀ ਵੋਟ ਹੀ ਨਹੀਂ ਹੁੰਦੀ, ਬਾਕੀ ਸਾਰਾ ਕੁਝ ਲਾੜੇ ਵਾਲੇ ਉਹਦਾ ਸਿਸਟਮ ਹੁੰਦਾ ਸਾਰਾ। ਫਾਰਮ 11 ਪਾਕਿਸਤਾਨ ਦਾ ਟਪਨਾ ਫੈਮਿਲੀ ਸਟੇਸ਼ਨ, ਅਗਲੇ ਕਾਲਰ ਨਾਲ ਗੱਲ ਕਰਕੇ ਵੇਖੀਏ ਕਿੰਨੇ ਕਿੰਨੇ ਕਿੰਨੇ ਕਾਲ ਕੀਤੀ ਹੈ ਮੈਨੂੰ।
1: ਮਹਿਬੂਬ ਅਲੀ ਨਾਈ ਵਾਲਾ ਬੰਗਲਾ ਦਿਲਾ ਸਾਹਿਬਾ, ਮਿਲੇ ਇੱਕ ਵਾਰ ਸਜਣਾ ਉਹਦੇ ਦੀਦਾਰ ਸਜਣਾ, ਇੱਕ ਤੇ ਵੀ ਛੋੜਾ ਬੁਰਾ ਉੱਤੋਂ ਤੇਰਾ ਤੋੜਾ ਬੁਰਾ ਮੋਇਆ ਨੂੰ ਨਾ ਮਾਰ ਸਜਣਾ, ਤੇ ਹੋਰ ਕੀ ਹਾਲ
0: ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ। ਇੱਕ ਵਾਰੀ ਆਪਣਾ ਨਾਂ ਫੇਰ ਦੱਸੋ, ਸਮਝ ਨਹੀਂ ਲੱਗੀ ਮੈਨੂੰ। ਮਹਿਬੂਬ ਅਲੀ ਤੋਂ ਅੱਗੇ ਜਿਹੜਾ ਤੁਸੀਂ ਬੋਲਦੇ ਨਾ, ਉਹਦੇ ਨਹੀਂ ਸਮਝ ਆਉਂਦੀ ਕੀ ਕਹਿੰਦੇ ਪੈ ਜੇ ਸਾਹਿਵਾਲ ਤੋਂ। ਮਾਹੀ ਵੇ ਬੰਗਲਾ ਪਵਾ ਦੇ ਮੈਨੂੰ, ਉੱਤੇ ਲਾ ਦੇ ਫੁੱਲ ਪੱਤੀਆਂ।
1: ਇਹ ਜੀ ਇੱਕ ਸਾਹਿਬ ਆਇਆ ਤੇ ਉਹ ਮਤਲਬ ਮਹਿਕਮਾ ਨਹਿਰ ਦੇ ਬੰਦੇ ਸੀ, ਉਦੋਂ ਘੋੜੀਆਂ ਘੋੜੇ ਹੁੰਦੇ ਸੀ, ਕੋਈ ਸਾਈਕਲ ਚੁੱਕ ਲਾਉਣੇ ਨੇ
0: ਜੀ,
1: ਠੀਕ ਹੈ ਜੀ। ਉਹ ਸਾਹਿਬ ਆਇਆ ਤੇ ਉਹਨੇ ਕਿਹਾ ਆਪਣੇ ਮੁਲਾਜ਼ਮਾਂ ਨੂੰ, ਜਿਹੜੇ ਮਹਿਕਮਾ ਨਹਿਰ ਦੇ ਮੁਲਾਜ਼ਮ ਸੀ, ਉਹ ਯਾਰ ਮੇਰੀ ਸੇਵ ਹੀ ਕਰਾ ਦਿਆ। ਉਹ ਕਹਿੰਦੇ ਸਾਹਿਬ ਜੀ ਅਸੀਂ ਨਾਈ ਹੁੰਦਾ ਉਹਨੇ ਕਰਵਾ ਦਿੰਦੇ ਹਾਂ। ਤੇ ਉਹ ਜਦੋਂ ਸਾਹਿਬ ਜੀ ਨਾ ਉਹਨਾਂ ਨੇ ਲੈ ਆਂਦਾ ਬੰਦੇ ਨੂੰ ਤੇ ਉਹ ਸਾਹਿਬ ਸੌਂ ਗਿਆ। ਲਓ ਜੀ ਉਹ ਬੰਦੇ ਨੇ ਸ਼ੇਵ ਕੀਤੀ ਸਾਹਿਬ ਜੀ, ਉਹ ਸ਼ੇਵ ਜਦੋਂ ਹੋਈ ਨਾ ਤੇ ਅੰਗਰੇਜ਼ ਸਾਹਿਬ ਨੂੰ ਉਹਨਾਂ ਨਹੀਂ ਪਤਾ ਲੱਗਾ, ਉਹ ਜਦੋਂ ਸੁੱਤੇ ਉੱਠੇ ਸਾਹਿਬ ਉਹਨਾਂ ਨੇ ਕਿਹਾ ਯਾਰ ਮੈਂ ਤੁਹਾਨੂੰ ਕਿਹਾ ਸੀ ਮੇਰੀ ਸ਼ੇਵ ਕਰਾ ਦਿਓ। ਉਹ ਕਹਿੰਦੇ ਸਾਹਿਬ ਜੀ ਉਸਦੀ ਸ਼ੇਵ ਕਰਵਾ ਵੀ ਦਿੱਤੀ, ਉਹਦੀ ਸ਼ੇਵ ਤੁਹਾਡਾ ਨਾਈ ਕਰਕੇ ਚਲਾ ਗਿਆ। ਉਹਨਾਂ ਨੇ ਮੂੰਹ ਤੇ ਹੱਥ ਮਾਰਿਆ, ਉਹ ਕਹਿੰਦੇ ਹੋ ਸੀ ਯਾਰ ਇਹ ਕੀ ਮਸਲਾ, ਕਹਿੰਦੇ ਨਾਈ ਨੂੰ ਬੁਲਾਓ ਫਟਾਫਟ। ਨਾਈ ਆ ਗਿਆ ਜੀ, ਨਾਈ ਵਿਚਾਰਾ ਡਰੇ ਪਤਾ ਨੀ ਸਾਹਿਬ ਕੀ ਕਵੇਗਾ, ਯਾਰ ਅਫਸਰ ਆਦਮੀ ਮੈਂ ਐਵੇਂ ਚੁੱਪ ਕਰਕੇ ਸ਼ੇਵ ਕਰਕੇ ਆ ਗਿਆ। ਅੱਛਾ ਹੁਣ ਕੀ ਕਹਿੰਦਾ ਹੈ ਅਫਸਰ ਸਾਹਿਬ, ਉਹ ਕਹਿੰਦਾ ਹਾਂ ਯਾਰ ਦੱਸ ਤੈਨੂੰ ਕੀ ਇਨਾਮ ਦਿਆਂ। ਆ ਸਾਹਿਬ ਜੀ ਅੱਜ ਤੱਕ ਕੱਲ ਦਾ ਕੋਈ ਬੰਦਾ ਹੁੰਦਾ ਤੇ ਉਹ ਡਾਲਰ ਮੰਗਦਾ ਜੇ ਉਹ, ਲੇਕਿਨ ਉਹਨੇ ਕਿਹਾ ਯਾਰ ਸਾਹਿਬ ਜੀ ਮੈਨੂੰ ਕੁਛ ਨੀ ਚਾਹੀਦਾ। ਕਹਿੰਦਾ ਨਹੀਂ ਮੈਂ ਉਹ ਚੀਜ਼ ਤੋਂ ਦੇਣਾ ਚਾਹੁੰਦਾ ਜਿਹੜੀ ਤੁਹਾਡੀ ਤੁਸੀਂ ਮੂੰਹੋਂ ਮੰਗੋ। ਉਹ ਕਹਿੰਦਾ ਸਾਹਿਬ ਜੀ ਅਗਰ ਤੁਸੀਂ ਉਹਦੀ ਚੀਜ਼ ਦੇਣਾ ਚਾਹੁੰਦੇ ਹੋ ਨਾ ਤੇ ਫਿਰ ਐਸਾ ਕੰਮ ਕਰੋ ਜਿਹੜਾ ਕਿਆਮਤ ਤੱਕ ਮੇਰਾ ਨਾਂ ਚੱਲੇ। ਸਾਹਿਬ ਨੇ ਕਿਹਾ ਅੱਛਾ ਯਾਰ ਤੇਰੇ ਨਾਂ ਤੇ ਮੈਂ ਨਾਈ ਵਾਲਾ ਬੰਗਲਾ ਰੱਖ ਦਿੰਦਾ।
0: ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ।
1: ਉੱਥੋਂ ਨਾਈ ਵਾਲਾ ਬੰਗਲਾ ਚੱਲਿਆ ਜੀ,
0: ਠੀਕ ਹੈ, ਉਹਨੂੰ ਬੰਗਲਾ ਦੇ ਦਿੱਤਾ ਉਹਨੇ।
1: ਹਾਂਜੀ ਉਹ ਜੀ ਸੋਹਣੇ ਆਪਣਾ ਧਰਤੀ ਵਾਲੇ ਸੀ ਨਾ ਚੌਧਰੀ ਨਿਜ਼ਾਮਦੀਨ ਸਾਹਿਬ,
0: ਹਾਂਜੀ
1: ਉਹਨਾਂ ਨੇ ਮੈਨੂੰ ਪੁੱਛਿਆ ਸੀ ਉਹ ਵੀ ਕਿਵੇਂ ਬਣਿਆ ਯਾਰ।
0: ਅੱਛਾ ਅੱਛਾ ਅੱਛਾ ਠੀਕ ਹੋ ਗਿਆ, ਠੀਕ ਤੁਸੀਂ ਬੜੇ ਬੜੀ ਸੋਹਣੀ ਗੱਲ ਸੁਣਾਈ ਹੈ ਸਾਨੂੰ, ਬੜਾ ਮਜ਼ਾ ਆਇਆ ਤੁਹਾਡੀ ਗੱਲ ਸੁਣ ਕੇ। ਤੇ ਮੈਨੂੰ ਗਾਣਾ ਯਾਦ ਆ ਗਿਆ, ਮਾਹੀ ਵੇ ਬੰਗਲਾ ਪਵਾ ਦੇ ਤੇ ਉੱਤੇ ਪਾ ਦੇ ਫੁੱਲ ਪੱਤੀਆਂ। ਦੱਸ ਤੇਰੀ ਵੀਹ ਵਰਦੀ ਬੰਗਲਾ ਪਵਾ ਦੇਗਾ ਕਿ ਨਾ, ਹਾਏ ਹਾਏ।
1: ਲਓ ਜੀ ਉਹ ਠੀਕ ਹੋ, ਤੁਹਾਡੀ ਮਰਜ਼ੀ, ਇਹ ਤੁਹਾਡੀ ਪਸੰਦ ਤੇ ਮੇਰੀ ਤੇ ਪਸੰਦ ਹੋਈ। ਫਿਰ ਉਹ ਪਾਦੀ ਰਾਣੀ ਨੇ ਆਖਿਆ ਸੀ ਮੇਲੇ ਕੁਵਾਰ ਸਜਣਾ, ਕਹਿੰਦਾ ਨਾ ਕਹਿੰਦਾ ਵੇਚਣਾ ਘਰ ਰੰਗੋ ਰਾਣੀ, ਕਹਿੰਦੀ ਹਾਂਜੀ ਵੇਚਣਾ, ਕਹਿੰਦਾ ਕਿੰਨੇ ਪੈਸੇ, ਕਹਿੰਦੀ 5 ਰੁਪਈਏ, ਕਹਿੰਦਾ ਰੰਗੋ ਰਾਣੀ ਮੈਂ ਤੇ 8 ਆਨੇ ਦਿੰਦਾ, ਕਹਿੰਦੀ ਨਾ ਮੈਂ ਨੀ ਜਾਣਾ ਕਾ। ਉੱਥੇ ਉਹਨੇ ਫਿਰ ਗਾਇਆ ਗਾਣਾ ਮੇਲੇ ਕੁਵਾਰ ਸਜਣਾ।
0: ਚਲੋ ਚਲੋ
1: ਭਰਾ ਸੁਣ ਰਹੇ ਨੇ ਸਾਰਿਆਂ ਨੂੰ ਪਿਆਰ ਭਰਾ ਸਲਾਮ, ਅਗਰ ਮੇਰੇ ਮੂੰਹ ਕੋਈ ਗਲਤ ਨਾ ਗੱਲ ਨਿਕਲੀ ਹੋਵੇ ਤਾਂ ਮੈਂ ਮਾਫ਼ੀ
0: ਚਾਹੁੰਦਾ। ਚਲੋ ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ, ਅੱਲਾ ਹਾਫਿਜ਼। ਓਕੇ ਜੀ ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ, ਅੱਜ ਜਨਾਬ ਮਾਹੀ ਵੇ ਮੰਗਲਾ ਪਵਾਏਗਾ ਕਿ ਨਾ। ਹੈਲੋ,
2: ਬਿਸਮਿਲ੍ਲਾ ਕਰਾਂ, ਅਸਲਾਮ ਵਾਲੇਕੁਮ ਜਨਾਬ ਵਸੀਮ ਸਾਹਿਬ।
0: ਵਾਲੇਕੁਮ ਸਲਾਮ ਅਖਤਰ
2: ਰਾਏਪੁਰ। ਯਾਰ ਮੈਂ ਕੀ ਕਰਾਂ, ਆਫਰ ਕਾਲ ਤੇ ਚੁੱਕੀ ਨਹੀਂ, ਕਈ ਵਾਰੀ ਲੱਗੀ ਸੀ, ਮੈਂ ਕਿਹਾ ਚਲੋ ਆਫਰ ਕਾਲ ਤੇ ਕਰ ਲਈ, ਉਹਨੇ ਨਾ ਆਉਣਾ ਪਏਗਾ, ਲੇਕਿਨ ਆ ਗਏ ਆ ਸਾਰਾ।
0: ਕਾਲ ਪਹੁੰਚ ਗਈ ਤੁਹਾਡੀ ਜਨਾਬ, ਵੀ ਮਜ਼ਾ ਆ ਗਿਆ, ਯਕੀਨ ਕਰੋ।
2: ਤੁਹਾਡਾ ਅਬਦੁਲ ਅਮੀਦ ਦਾ ਸ਼ੁਕਰੀਆ ਅਦਾ ਕਰਨੇ, ਅਸੀਂ ਵੀ ਫਿਲਮ ਬਸ਼ੀਰਾ ਦਾ ਕੇਸੇ ਦੁਪੱਟੇ ਦੀ ਫਰਮਾਇਸ਼ ਕਰਨੀ ਸਰ, ਬਹੁਤ ਦੁਆਵਾਂ।
0: ਅੱਛਾ
2: ਤਾਂ ਸਰ ਸੜਬਾਲਾ ਦੀ ਗੱਲ ਇਹ ਹੁੰਦੀ ਹੈ ਕਿ ਤੇ ਲਾੜੇ ਦਾ ਦਿਲ ਲੱਗ ਜਾਂਦਾ ਹੈ। ਮੇਰੇ ਨਾਲ ਬੈਠਾ ਸੀ ਮੇਰੇ ਭਰਾ ਦਾ ਛੋਟਾ ਮੁੰਡਾ, ਮੈਂ ਉਹਨੂੰ ਕਹਿਣ ਲੱਗਾ ਵੀ ਅੱਧੇ ਪੈਸੇ ਮੈਂ ਤੇਰੇ ਕੋਲ ਲੈ ਲਾਂਗਾ, ਹੌਲੀ ਹੌਲੀ ਉਹਨੂੰ ਕਹਿਣ ਡਿਆ ਸੀ, ਕਹਿੰਦਾ ਠੀਕ ਹੈ ਤੂੰ ਅੱਧੇ ਅੱਧੇ ਪੈਸੇ ਲੈ ਲਈ, ਕਿਉਂਕਿ ਸੜਬਾਲੇ ਦੀ ਔਰਤਾਂ ਦਿੰਦੇ ਨੇ ਪੈਸੇ, ਕੁਝ ਉਦੋਂ ਵੀ ਦਿੰਦੇ, ਕੋਈ 50 ਦਿੰਦਾ, ਕੋਈ 20 ਦਿੰਦਾ, ਉਹਦੇ ਕੋਲ ਵਾਵਾ ਇਕੱਠੇ ਹੋ ਜਾਂਦੇ ਸੜਬਾਲੇ ਕੋਲ,
0: ਉਹਦੇ
2: ਨਾਲ ਦਿਲ ਲੱਗਾ ਰਹਿੰਦਾ ਲਾੜੇ ਦਾ।
0: ਅੱਛਾ ਅੱਛਾ ਠੀਕ ਹੋ ਗਿਆ, ਠੀਕ ਹੋ ਗਿਆ, ਚਲੋ ਬੜੀ ਮਿਹਰਬਾਨੀ।
2: ਉਹਦੇ ਕੋਲ ਪੈਸੇ ਨਹੀਂ ਲੈਣੇ, ਕੋਈ ਵਾਵਾ ਜਮਾ ਹੋ ਜਾਂਦੇ ਪਏ ਸਰ, ਬਹੁਤ ਦੁਆਵਾਂ। ਇਹ ਤੇ ਰੀਤਾਂ ਚੱਲਣ ਡੇ ਨੇ ਸਾਡੇ ਤੇ, ਰੀਤ ਹੁਣ ਵੀ ਚੱਲਦੀ ਨੇ, ਸੜਬਾਲਾ ਲਾਜ਼ਮੀ ਬਣਦਾ ਛੋਟਾ ਬੱਚਾ,
0: ਹੈ ਬਣ ਜਾਂਦੇ ਛੋਟਾ ਬੱਚਾ।
2: हां

0: ਬਹਿੰਦਾ ਨਾਲ ਨਹੀਂ ਬਹਿੰਦਾ
1: ਬਿਲਕੁਲ ਠੀਕ ਹੋ ਗਿਆ ਜਨਾਬ ਸੜਵਾਲਾ ਬੜਾ ਜ਼ਰੂਰੀ ਬੜੀ ਜ਼ਰੂਰੀ ਚੀਜ਼ ਹੈ
0: ਆਉਣਗੇ ਸਮੇਂ ਮਾਪੀ
1: چلو بڑی مہربانی اللہ حافظ اللہ حافظ اوکے جی

0: ਕੋਈ ਗੱਲ ਨੀ ਸੋਹਣਿਆ, ਜੱਟ ਕਿਧਰੇ ਤੇ ਨੱਤ ਕਿਧਰੇ, ਜਾਂ ਉਹਨੂੰ ਸਾਹਮਣੇ ਲਿਆ ਜਾਂ ਆਪ ਸਾਨੂੰ ਕੋੜੇ ਮਾਰ, ਜੇ ਖਲ ਚੱਪਾ ਚੱਪਾ ਸੁੱਜ ਕੇ ਉੱਤੇ ਨਾ ਆਈ ਤੇ ਸਾਨੂੰ ਨਿੰਦਰ ਕਿਵੇਂ ਆਏਗੀ ਸਾਹਿਬ?
1: ਤੈਨੂੰ ਸੁਣਾਉਣ ਦੇ ਮੇਰੇ ਕੋਲ ਬੜੇ ਤਰੀਕੇ ਨੇ।
0: ਲੋਰੀ ਸੁਣਾਏਗਾ।
2: ਕਿੰਤੀ ਚ ਕੈਦੀ ਘੱਟ ਹੋਵੇ ਤੇ ਸਮਝ ਲਈ ਕਿ ਚੱਟ ਨੇ ਖਾਸ ਕਰ ਦਿੱਤਾ।

0: ਓਕੇ ਜਨਾਬ, ਜੱਟ ਨੇ ਖੜਾ ਕਰ ਦਿੱਤਾ ਹੈ, ਸਮਝ ਲੈਣਾ, ਦੇਖਦੇ ਅਗਲਾ ਕਾਲਰ ਕੌਣ ਹੈ। ਹੈਲੋ,
1: ਵਾਲੇਕੁਮ ਅਸਲਾਮ। ਅਸਲਾਮ ਅਲੈਕੁਮ।
0: ਵਾਲੇਕੁਮ ਅਸਲਾਮ ਜੀ, ਰਿਮਸ਼ਾ ਜੀ।
1: ਠੀਕ
0: ਠਾਕ ਜੀ ਨਾ
1: ਜੀ,
0: ਬਿਲਕੁਲ ਠੀਕ ਠਾਕ। ਹਾਲ ਚਾਲ ਮੇਰਾ ਬਿਲਕੁਲ ਠੀਕ ਠਾਕ, ਬਿਲਕੁਲ ਠੀਕ ਹੋ ਗਿਆ। ਤੇ ਅੱਜ ਕੱਲ੍ਹ ਤੁਸੀਂ ਲਾਹੌਰ ਆਏ ਜੇ ਤੁਸੀਂ ਸਾਨੂੰ ਦੱਸਿਆ ਥੋੜੀ ਦੇਰ ਪਹਿਲੇ, ਹੈ ਨਾ
1: ਜੀ? ਬਿਲਕੁਲ ਬਿਲਕੁਲ ਬਿਲਕੁਲ, ਮੈਂ ਆਪਣੇ ਮਾਮਾ ਕੀ ਤਰਫ ਆਈ
0: ਹੋਈ ਹਾਂ। ਬਿਲਕੁਲ ਠੀਕ ਹੋ ਗਿਆ। ਅੱਛਾ, ਤੇ ਮੈਨੂੰ ਇਹ ਦੱਸੋਗੇ ਤੁਹਾਡੀ ਹੁਣੇ ਉਹਨੇ ਤੁਹਾਡੀ ਸ਼ਾਦੀ ਹੋਈ ਹੈ ਨਾ? ਇਸ ਤਰ੍ਹਾਂ ਹੀ ਹੈ ਨਾ?
1: ਹਾਂਜੀ ਬਿਲਕੁਲ।
0: ਤੇ ਜਿਹੜਾ ਸਰਬਾਲਾ ਸੀ ਉਹਦੇ ਬਾਰੇ 'ਚ ਕੋਈ ਸਾਨੂੰ ਦੱਸੋਗੇ?
1: ਮੈਂ ਤੇ ਭਾਈ ਮੈਂ ਵੇਖਿਆ ਸਰਬਾਲਾ, ਜਿੱਥੇ ਤੱਕ ਜਦੋਂ ਤੱਕ ਨਿਕਾਹ ਨਹੀਂ ਨਾ ਆਉਂਦਾ ਤਾਂ ਸਰਬਾਲੇ ਦੀ ਕਾਫੀ ਇੱਜ਼ਤ ਕੀ ਜਾਂਦੀ ਹੈ, ਕਾਫੀ ਕੇਅਰ ਕੀ ਜਾਂਦੀ। ਜਦੋਂ ਨਿਕਾਹ ਦੇ ਵਿੱਚ ਕੁੜੀ ਆ ਜਾਂਦੀ ਹੈ ਨਾ ਮੁੰਡੇ ਦੇ, ਤੇ ਸਰਬਾਲੇ ਨੂੰ ਪੁੱਛਦੇ ਵੀ ਨਹੀਂ ਉਹਦੀ ਟੋਪੀ ਕਿੱਥੇ ਜਾਂਦੀ ਸੀ, ਉਹ ਉਹਦੇ ਕੱਪੜੇ ਕਿੱਥੇ ਜਾਂਦੇ ਪਏ ਨੇ, ਉਹ ਤਾਂ ਕੋਈ ਨਹੀਂ ਪੁੱਛਦਾ। ਉਹਨੂੰ ਇੰਜ ਰੋਲਦੇ ਨੇ ਜਿਵੇਂ ਪਤਾ ਨਹੀਂ ਕੀ ਹੈ।
0: ਮਗਰ ਸਰਬਾਲਾ ਬਣਾਇਆ ਕਿਉਂ ਜਾਂਦਾ? ਨਹੀਂ ਨਹੀਂ, ਉਹਨੂੰ ਬਣਾਇਆ ਕਿਉਂ ਜਾਂਦਾ, ਸਵਾਲ ਸਾਡਾ ਇਹ ਆ ਕਿ ਸਰਬਾਲਾ ਹੁੰਦਾ ਕਿਉਂ ਹੈ?
1: ਨਹੀਂ, ਸਰਬਾਲੇ ਦੇ ਬਗੈਰ ਦੂਰਾ ਚੰਗਾ ਕੋਈ ਨਹੀਂ ਲੱਗਦਾ।
0: ਹੈ, ਸਰਬਾਲੇ ਤੋਂ ਬਗੈਰ ਜਿਹੜਾ ਲੜ ਹੈ ਨਾ ਉਹ ਅਧੂਰਾ ਲੱਗਦਾ ਹੈ, ਅਧੂਰਾ ਲੱਗਦਾ
1: ਹੈ।
0: ਬਿਲਕੁਲ ਠੀਕ, ਉਹਦੀ ਵੈਲਿਊ ਵਧਾਉਣ ਵਾਸਤੇ ਨਾ ਤੇ ਸਰਬਾਲੇ ਨੂੰ ਨਾਲ ਲਾਇਆ ਜਾਂਦਾ। ਬਿਲਕੁਲ ਠੀਕ ਹੋ ਗਿਆ। ਚਲੋ ਅਸੀਂ ਐਂਡ ਤੇ ਗੱਲ ਕਰ ਰਹੇ। ਅੱਛਾ, ਮੈਨੂੰ ਇਹ ਦੱਸੋ, ਮੈਨੂੰ ਇਹ ਦੱਸੋ ਕਿ ਅਸੀਂ ਕਿਹੜੀ ਚੀਜ਼ ਹੈ ਜਿਹਨੂੰ ਤੁਸੀਂ ਹਮੇਸ਼ਾ ਜਦੋਂ ਵੇਚਦੇ ਜੇ ਤੇ ਹਮੇਸ਼ਾ ਖੁਸ਼ ਹੋ ਜਾਂਦੇ ਜੇ ਜਾਂ ਸੁਣਦੇ ਜੇ ਕੋਈ ਐਸੀ ਗੱਲ
1: ਸਾਨੂੰ
0: ਇਜਾਜ਼ਤ ਦਿਓ, ਠੀਕ ਹੈ?
1: ਆਮੀਨ। ਔਰ ਜਾਤੇ ਜਾਤੇ ਮੈਂ ਰਜ਼ਾ ਬਾਈ ਸ਼ਹਿਜ਼ਾਦ ਅੰਕਲ, ਬਰਫੀ ਬਿਲੰਗ ਕੁਮਾਰੀ ਆਪਕੇ ਨੀਲਾ ਵੀ ਸਾਜਦਾ ਜ਼ੁਲੈਕਾ ਹਮਨਾ ਔਰ ਫਰਜ਼ਾਨਾ ਆਪੀ ਔਰ ਮਾਰਾ ਵੀ ਕਾਪੀ ਤੋਂ ਮੈਂ ਸ਼ਾਮ ਦੂੰਗੀ।
0: ਔਰ
1: ਭਾਈ ਆਪਕੇ ਸ਼ੋ ਮੈਂ ਕਿਆ ਨਾਮ ਹੈ, ਮਾਰੀਆ ਆਪੀ ਆਤੀ ਥੀ, ਵੋ ਸ਼ੋ ਕਾਲ ਨਹੀਂ ਕਰਤੀ ਨਾ?
0: ਮਾਰੀਆ ਸ਼ਹਿਜ਼ਾਦੀ ਦਾ ਕਾਲ ਆਈ ਸੀ, ਔਫਰ ਕਾਲ, ਉਹਨੇ ਕਿਹਾ ਮੈਂ ਕੋਸ਼ਿਸ਼ ਮਤਲਬ ਮੁਸ਼ਕਿਲ ਹੈ ਕਿ ਮੈਂ ਲਾਈਵ ਆ ਸਕਾਂ।
1: ਅਗਰ ਵੋ ਲਾਈਫ ਆਏ ਤਾਂ ਉਨਕਾ ਯੇ ਡਾਇਲੋਗ ਮੈਂ ਬੜਾ ਮਿਸ ਕਰ ਰਹੀ ਹਾਂ ਕਿ ਐ ਕਿਚਨ ਚ ਰਾਤ ਤਈ ਸਾਨੂੰ ਹੀ ਮਗਰ ਲਾ ਦਿੱਤਾ।
0: ਦੁਬਾਰਾ ਸੁਣਾਓ, ਜਜ਼ਬਾਤ ਜਿਹੜੇ ਨੇ ਨਾ ਉਹ ਨਿਕਲਦੇ ਜਾ ਰਹੇ ਨੇ। ਇਸ ਤੋਂ ਪਹਿਲੇ ਕਿ ਅਸੀਂ ਨਾ ਕੁਝ ਉਹਨੂੰ, ਹਾਂ ਮੈਨੂੰ ਡਾਇਲੋਗ ਯਾਦ ਆ ਗਿਆ, ਇਹਨੂੰ ਰੋਕ ਲੈ ਰੋਸ਼ਨਾ, ਜੱਟ ਵੇਸ਼ੀ ਹੁੰਦਾ ਜਾ ਰਿਹਾ ਈ। ਲਓ ਜੀ, ਕਰਮਦਾਦ ਤੇ ਉਸਤਾਦ ਜੀਰਾ ਤੇ ਉਹਨਾਂ ਦੇ ਨਾਲ ਹੋਰ 5-7 ਬੰਦੇ ਜਿਹੜੇ ਨੇ ਨਾ ਸੁਲਤਾਨ ਰਾਏ ਦੀ ਮੰਜੀ ਦੇ ਉੱਤੇ ਬਹਿ ਕੇ ਨਾ, ਮਤਲਬ ਇਹ ਸਟੂਡੀਓ ਦੇ ਕੋਲ ਕਿਤੇ ਮੌਜੂਦ ਨੇ, ਔਰ ਕਹਿੰਦੇ ਜੀ ਕਿ ਉਹ ਵੱਡਾ ਮੰਜਾ ਜਿਹਦੇ ਉੱਤੇ ਸੁਲਤਾਨ ਰਾਏ ਵੀ ਬਹਿੰਦਾ ਹੁੰਦਾ ਸੀ, ਅਸੀਂ ਬਹਿ ਕੇ ਤੁਹਾਡਾ ਪ੍ਰੋਗਰਾਮ ਸੁਣਦੇ ਹੋਏ ਹਾਂ। ਬੜੀ ਮਿਹਰਬਾਨੀ ਕਰਮਦਾਦ, ਤੁਹਾਡਾ ਵੀ ਬੜਾ ਸ਼ੁਕਰੀਆ, ਉਸਤਾਦ ਜੀਰਾ ਦਾ ਵੀ ਬੜਾ ਸ਼ੁਕਰੀਆ, ਮੁਹੰਮਦ ਸ਼ਹਿਜ਼ਾਦ ਦਾ ਵੀ ਬੜਾ ਸ਼ੁਕਰੀਆ, ਅਤੇ ਜਨਾਬ ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਦਾ ਬੜਾ ਸ਼ੁਕਰੀਆ। ਟੈਲੀਫੋਨ ਨੰਬਰ ਇੱਕ ਵਾਰ ਫਿਰ ਦੱਸ ਦੇਵਾਂ, 0420-111-0001। ਕਿੰਨੇ ਕਾਲ ਕੀਤੀ ਹੈ ਮੈਨੂੰ?
2: ਮੈਂ ਕਾਲ ਕੀਤੀ ਹੈ ਵੀਰਿਆ, ਜੀ ਰੱਖ, ਮੈਂ
0: ਕਿਆ ਬਾਤ ਹੈ ਨੀਲਾ ਜੀ, ਯਕੀਨ ਕਰੋ ਇੰਨੀ ਦੇਰ ਤੋਂ ਸਵਾਦ ਦੇ ਉੱਤੇ ਟਾਕੀਆਂ ਜੰਮੀਆਂ ਪਈਆਂ ਸੀ, ਲੱਗੀਆਂ ਪਈਆਂ ਸੀ, ਸੀਤੀਆਂ ਪਈਆਂ ਸੀ, ਸੀਤੀਆਂ ਪਈਆਂ ਸੀ ਸਾਰੀਆਂ, ਅੱਜ ਉਧੇੜ ਕੇ ਤੇ ਲੈ ਆਓ ਥੱਲੇ।
2: ਅਨੀਲਾ
0: ਜੀ ਵੈਲਕਮ ਜੀ ਆਇਆਂ ਨੂੰ, ਕੀ ਹਾਲ ਹੈ ਤੁਹਾਡਾ?
2: ਥੈਂਕ ਯੂ ਸੋ ਮਚ, ਆਪਕੋ بھی ہے آپ کو بھی بہت زبردستی کمال اللہ کا شکر ہے میں ٹھیک ہے لیکن میری کچھ مصروفیت اس طرح دی اج کل ہوئی کہ میں بس پروگرام کا اٹوی سن رہی ہوں لیکن آج میں بہت انتظار تھی پچھلی دفعہ بھی میں سن نہیں پائی تھی زبردست پروگرام زبردست رونق لائی ہوئی ہے اور پرو مزے مزے دار ٹاپک اور کمال ہو گیا ریمشا جیتی رہو خوش رہو جنیا بنیا پیڑا آ گیا نے سادہ فری آپی شمیم آپی پروین جی فرزانہ رضوانہ
0: مطلب مینوں انج لگدا ہے کہ تسی ایک موٹی جی اینک لائی ہے یہ تے وڈا رجسٹر بڑے ہاتھ دے وچ نا تے چھوٹی ایک ایک چھوٹی اچ بڑی ہے سارے دی حاضری چیک کر رہا جی ہاں تے
2: نالے میرے چ نا دادی اماں والی روح آ گئی اج تے سورے نا منڈیا اے ساریاں گڑیاں نو اے کھائیاں کہ نہیں ہر ایک تھے اٹھدیاں پھر دیاں نے
0: دریا پھر دیا لب کے لے کے آ رہا میں انہوں ریلا جی تسی تے بڑی سونی رونق لا دتی جی
2: تسی کمال کر دے رونقا تہاڈے نال وی تے تہاڈے دم نال وی اللہ سان سلامت رکھے اور دوسرے میں کہاں گی کہ لاڑا سربالا جیڑو تے ادھا لاڑا ہوندا جی
0: ہیں
2: اور کی ادھا لاڑا ہوندا جی ساڈے تے سربالا جیڑا وی کدی آ جاؤ او آ کے انج بڑے سٹائل دے نال گھمدے پھردے نے انج تک کے کہ ساڈا وی روب ہے گا ساڈے اسی وی کار کر دے کسے دا
0: اچھا او ایویں روب جو دریا پھردے بوٹی بوٹی ہوندی کوئی نہیں او دے کول
2: تیار شیار کر کے ویسٹ کوٹ پوا کے فر کے تیرا بھی لاتا چھوٹا جا تیار بعد چو میں آئی میں کہ یہ چکر ہے جی میں اتنے بیٹھی دونوں میرے سجے کبھی
0: اچھا مزے دار دی گل ہے کہ سڑبالے نو بھی گانے بھی بننے ہوندے نے مہندی بھی لائی ہوندی ہے
2: ہاں جی ہاں جی او بڑا پیار ہوئے تھے کہ گانے مہندی تے نہیں لیکن او نا ایک مخولیا انہوں نے پھلاں والا دا پھیرا لایا ہویا تو میں جلے سٹیج تو میرے ایک ادھر آ کے بیٹھا ایک ادھر میں کہا ہے بیڑا کر دے لاڑا کیڑا ہے
0: لاڑا کیڑا ہے میرے لاڑا غائب ہویا ہویا سنوالے تورے پھرتے نے بہت شکریہ ریلا جی بہت مزہ آیا تیرے نال گل کر کے میں پوچھتا پیا سا کہ ایسی کیڑی چیز ہے ایسی کی چیز ہے جنوں ویکھ کے تسی ہمیشہ خوش ہو جاندے جی جنوں ویکھ کے ہمیشہ خوش ہو جاندے جی
2: ویسے میں بھی نا اپنی پرانی تصویر دیکھیں نا جڑی سیر سپاٹے سی گھومن پھریں گے باہر شہروں باہر اور ساری میں تصویر دیکھیں میں اتنی خوشی ہوتی ہے نا اور ساری یاداں کٹ کے دیکھنے سننے اسی اتنا مزہ آتا ہے نا سن کے
0: مطلب پرانی یاداں نو جدوں تسی تازہ کردے اپنی تصویریں دے ذریعے جدوں بھی کدی سامنے آ جان تسی ہمیشہ خوش ہو جاندے جی بیل باٹم ہیں وڈے وڈے پہنچے گٹھی جڈے لمیاں سلائیاں والے پاچھے
2: ہاں وہ میں بچپن میرا جب بچپن سی نا وہ میں ادھر ویکھیا فیشن شرارے
0: شنیل شنیل دے سلوار کمیزا
2: میں تے تھوڑی جی وڈی ہوئی تو فیشن فوشن ہے ختم ہی ہو گیا سی تقریباً لیکن میں مطلب لیکن میری امی میں دس دے کردے سی نا ساری چیزاں کہ ایسا ہے وہ اس طرح دے سامان چیزاں ہوندے سی پہلے ہیل والیاں جتیاں ہونی چوڑی ہیل والیاں جتیاں ہونی سی امی نے جس طرح پہلے وقتاں چ اسی نا لپسٹک لے کے تو اوتھے نو گلاں تے لا کے لالی بلا لینا اوہی اپاں ٹائی شٹ لا لینا
0: اچھی جتی دا تسی ذکر کیتے نا اودو ہیل نہیں سی کہندے لوکی کہندے سی اچھی اڈی والی جتی پائی
2: اچھی اڈی والی جتی امی میری دس دسی ہاں تے کہندے سی میں جو اک اڈی اچھی والی جتی رکھی ہونی سی تے تین سی تے میں کام والیاں دیتی ہاں دفا کرو نہیں میں نہیں پانیاں ہور میں ڈکی ہوں
0: اچھا کپڑیاں دے نام وی بڑے زبردست ہوندے سی چلوس چلوس دے کپڑے پائے نے جی او شموز دے کپڑے پائے نے سفینی دی پینٹ پائی ہے منڈے نے سفینی دی پینٹ پائی ٹائٹرون دے کپڑے پائے نے لی والا پجابا پا کے دریا پھردا پائی
2: سنیل ویلویٹ پتہ نہیں ਨਾਮ ਕੱਪੜਿਆਂ ਨੂੰ ਆਉਂਦੇ ਸੀ, ਬਹੁਤ ਮਸ਼ਹੂਰ ਨਾਮ ਸੀ, ਲੇਕਿਨ ਬਹੁਤ ਮਜ਼ੇਦਾਰ ਪ੍ਰੋਗਰਾਮ ਹੁੰਦਾ ਤੁਹਾਡਾ, ਤੁਸੀਂ ਇੰਨੀਆਂ ਚੀਜ਼ਾਂ ਯਾਦ ਕਰਾਉਂਦੇ ਹੋ, ਕਸਮੇ ਦਿਲ ਬਾਗ ਬਾਗ ਹੋ ਜਾਂਦਾ, ਔਰ ਇੰਨਾ ਅੱਛਾ ਲੱਗਦਾ ਜਦੋਂ ਮੇਰੇ ਸਾਰੇ ਭੈਣ ਭਰਾ ਨੇ, ਮੈਂ ਆ ਨਹੀਂ ਸਕੀ ਤੇ ਹੁਣੀ ਆਏ ਸੀ ਕੁਦਰਤ ਕੀ ਨਾਮ ਸੀ ਇਹਨਾਂ ਦਾ, ਅਖਤਰ ਰਾਜਪੂਤ ਬਾਈ, ਉਹਨਾਂ ਨੂੰ ਬਹੁਤ ਮੁਬਾਰਕ ਉਹਨਾਂ ਦੇ ਪੋਤੇ ਦੀ, ਔਰ ਜਿੰਦਾ ਵਸਦਾ ਰਹੇ ਉਹ ਵੀ, ਔਰ ਅੱਲਾਹ ਤਾਲਾ ਉਹਨਾਂ ਨੂੰ ਬਹੁਤ ਸਾਰੀਆਂ ਖੁਸ਼ੀਆਂ ਦੇ, ਔਰ ਮੇਰੇ ਜਿੰਨੇ ਭਰਾ ਨੇ ਜੀਰਾ ਬਾਈ, ਨੀਸ ਬਾਈ, ਤਾਰਿਕ
0: ਸ਼ਾਮਿਲ ਹੋਈਆਂ, ਔਰ ਤੁਹਾਡੇ ਵਾਸਤੇ ਮਸੂਦ ਰਾਣਾ ਦੀ ਆਵਾਜ਼, ਅਗਰ ਮਸੂਦ ਰਾਣਾ ਦੀ ਆਵਾਜ਼ ਪ੍ਰੋਗਰਾਮ ਸ਼ਾਮਿਲ ਹੋਣਾ, ਯਕੀਨ ਕਰੋ ਮੈਨੂੰ ਪਤਾ ਨਹੀਂ ਹੁੰਦਾ ਗਾਣਾ ਪਿਕਚਰਾਈਜ਼ ਹੋਇਆ ਮਨੋਬਰ ਰੀਫ ਤੇ, ਫਿਰ ਨਾਨਾ ਜੀ ਗਾਮਾ ਬੀ ਏ ਲੱਗਦਾ, ਇਹਨੇ ਵੀ ਮੇਰੇ ਤਰ੍ਹਾਂ ਹੀ ਬੀ ਏ ਕੀਤਾ, ਗਾਮਾ ਬੀ ਏ, ਉਹ ਕਿੱਧਰ ਗਿਆ ਗਾਮਾ, ਉਹ ਕਹਿੰਦਾ ਬੀ ਏ ਕਰਨ ਗਿਆ।

ਥੋੜੀ ਦੇਰ ਬਾਅਦ ਇੱਕ ਕਮਰਸ਼ੀਅਲ ਪ੍ਰੋਗਰਾਮ ਸ਼ਾਮਿਲ ਹੋਏਗਾ 15 ਮਿੰਟਾਂ ਦਾ, ਤੁਸੀਂ ਕਿਤੇ ਜਾਣਾ ਨਹੀਂ, ਸਾਡਾ ਪ੍ਰੋਗਰਾਮ ਇਸ ਤਰ੍ਹਾਂ ਕੰਟੀਨਿਊ ਰਹੇਗਾ ਇੰਨੀ ਤਾਕਤ ਦੇ ਨਾਲ, ਇੰਨੀ ਐਨਰਜੀ ਦੇ ਨਾਲ, ਅਤੇ ਤੁਹਾਡੀਆਂ ਕਾਲਾਂ ਹੋਰ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੇ ਅਸੀਂ 3 ਵਜੇ ਤੱਕ, ਅਤੇ 2:30 ਵਜੇ ਅਸੀਂ ਇੱਕ ਕਮਰਸ਼ੀਅਲ ਪ੍ਰੋਗਰਾਮ ਸ਼ਾਮਿਲ ਕਰਾਂਗੇ ਆਪਣੇ ਪ੍ਰੋਗਰਾਮ ਦੇ ਵਿੱਚ, ਉਸ ਤੋਂ ਬਾਅਦ ਅਸੀਂ ਤੁਹਾਡੇ ਨਾਲ ਫਿਰ ਮਜ਼ੀਦ ਗੱਲਬਾਤ ਕਰਾਂਗੇ।

0: Assalamualaikum. Hello. ਉਹ ਕਿੱਥੇ ਚਲ ਗਏ ਹੋ ਸੋਹਣੇ ਸੇ ਮਖਰੂ?
1: ਅਸਲਾਮੁਅਲੈਕੁਮ।
0: ਉਹ ਵਾਲੇਕੁਮ ਸਲਾਮ ਚੌਧਰੀ ਦਾ ਖੇਤੇ
1: ਮੁਬਨ ਸ਼ਹਿਜ਼ਾਦ, ਕੀ ਹਾਲ ਹੈ?
0: ਖੈਰ, ਦੁਆਵਾਂ ਤੁਹਾਡੀਆਂ। ਪਹਿਲੇ ਤੁਹਾਡੀ ਆਵਾਜ਼ ਚਲ ਗਈ ਸੀ,
1: ਸਾਈਕਲ
0: ਆਉਣੀ ਕਾਲ ਲੱਗੀ ਚਲੀ ਗਈ ਤੁਹਾਡੀ, ਉਹਨੂੰ ਡਰ ਪੈ ਗਿਆ ਸੀ। ਮਾਸ਼ਾਅੱਲਾ ਜੀ, ਬੜਾ ਚੰਗਾ ਪ੍ਰੋਗਰਾਮ, ਹਮੇਸ਼ਾ ਦੀ ਤਰ੍ਹਾਂ ਬੜਾ ਮਜ਼ਾ ਆ ਰਿਹਾ ਜੀ।
1: ਛੋਟਾ ਜਿਹਾ ਜਲਦੀ ਕਰੋ।
0: ਮੰਗਣੀ ਨੱਤ ਦੀ ਭੈਣ ਮੈਦਾਨ ਚ ਗਿਣਤੀ ਦੇ ਮੁੱਦੇ ਲੈ ਕੇ ਸੁਣਿਆ, ਮੈਂ ਇੱਥੋਂ ਲੈ ਕੇ ਕੁੜੀ ਖਬਰ ਤੀਕ ਕੋਈ ਨਵੀਂ ਅੱਤ ਚੁੱਕਣ ਤੋਂ ਪਹਿਲੇ ਸੋਚ ਅੱਖ ਨੀਵੀਂ ਕਰ ਲਾ। ਮੈਂ ਤੇਰੇ ਕੋ ਇੰਤਕਾਮ ਨਹੀਂ, ਇਨਸਾਫ਼ ਬਣ ਗਿਆ। ਇਨਸਾਫ਼ ਪੈਣ ਦੇ ਬਦਲੇ ਚ ਪੈਣ ਤੇ
1: ਲੱਤ ਦੇ ਕਿਆ ਬਾਤ ਹੈ ਮੁਹੰਮਦ ਸ਼ਹਿਜ਼ਾਦ, ਇਹਨੂੰ ਰੋਕ ਲੈ ਮੁਹੰਮਦ ਸ਼ਹਿਜ਼ਾਦ, ਨਹੀਂ ਤੇ ਜੱਟ ਵੇਸ਼ੀ ਹੋ ਜਾਏਗਾ।
0: ਓਏ, ਮੈਨੂੰ ਪਤਾ ਤੇ ਲੱਗੇ ਤੇਰਾ ਗਿੰਦਾਸਾ ਤੱਕ ਕੰਮ ਕਰੇਗਾ ਸੋਹਣਿਆ।
1: ਬੜੀ ਬੜੀ ਮਿਹਰਬਾਨੀ ਮੁਹੰਮਦ ਸ਼ਹਿਜ਼ਾਦ, ਬਹੁਤ ਸ਼ੁਕਰੀਆ। ਅੱਲਾਹ ਹਾਫਿਜ਼।

0: सुलेमान साहब
1: जी जी
0: इतना कुछ खा के भी
1: देखो बेटा जी मैं ਤੁਹਾਡੇ ਨਾਲ مخاطਬ ਹੋ ਕੇ ਕਹਿ ਰਿਹਾ ਕਿ ਬੇਸ਼ੱਕ ਚੰਗੀ ਖੁਰਾਕ ਚੰਗੀ ਸਿਹਤ ਲਈ ਜ਼ਰੂਰੀ ਹੈ ਲੇਕਿਨ ਗਜ਼ਾ ਵੀ ਉਦੋਂ ਹੀ ਜੁਜ਼ੇ ਬਦਨ ਬਣਦੀ ਹੈ ਜਦੋਂ ਬਦਨੀ ਨਿਜ਼ਾਮ ਤੇ ਆਜ਼ਾਦ ਦੀ ਕਾਰਗਰਦਗੀ ਠੀਕ ਹੋਵੇ
0: ਹਾਂਜੀ
1: ਮਸਲਾ ਇਹ ਵੇ ਕਿ ਤੁਹਾਨੂੰ ਯੂਰਨ ਵਿੱਚ ਗੈਰ ਤਬੀਅਤ ਕੈਫੀਅਤ ਦਾ ਸਾਹਮਣਾ ਹੈ ਜਿੰਦੀ ਵਜ੍ਹਾ ਨਾਲ ਗਜ਼ਾ ਕੁਵਤ ਬਖਸ਼ ਸਾਬਤ ਨਹੀਂ ਹੋ ਰਹੀ ਬੇਟਾ ਜੀ ਤੁਸੀਂ ਆਪਣੀ ਮੌਜੂਦਾ ਗਜ਼ਾ ਨੂੰ ਫੌਰਨ ਤਰਕ ਕਰੋ ਕਿਉਂਕਿ ਇਹ ਗਜ਼ਾ ਤੁਹਾਡੇ ਲਈ ਮੌਜੂ ਨਹੀਂ ਇਹਦੇ ਨਾਲ ਜਿਸਮ ਦੀ ਹਿੱਦਤ ਵੱਧ ਜਾਏਗੀ ਮੈਂ ਤੁਹਾਡੇ ਲਈ ਮੌਜੂਦ ਦਵਾਈ ਪਾਰਸਲ ਕਰਾਈ ਹੈ ਜਿਗਰ ਤੇ ਮੈਦਾ ਦਰੁਸਤ ਹੋ ਜਾਏਗੇ ਤੇ ਜਿਹਦੇ ਬਾਅਦ ਗਜ਼ਾ ਜੁਜ਼ੇ ਬਦਨ ਹੋ ਕੇ ਤੁਹਾਡਾ ਜਿਸਮ ਸਡੋਲ ਤੇ ਭਰ ਜਾਏਗਾ ਲਿਹਾਜ਼ਾ ਇਹਦੇ ਨਾਲ ਹੀ ਹਰ ਕਿਸਮ ਦੀ ਕਮਜ਼ੋਰੀ ਤੇ ਥਕਣ ਵੀ ਦੂਰ ਹੋ ਜਾਏਗੀ ਇਨਸ਼ਾਅੱਲਾ
0: ਇਨਸ਼ਾਅੱਲਾ ਤਾਲਾ ਜੀ ਇਨਸ਼ਾਅੱਲਾ ਤਾਲਾ ਭੈਣੋ ਤੇ ਭਰਾਓ ਤੁਹਾਡੀ ਈਮੇਲ ਤੇ SMS ਦਾ ਜਿਹੜਾ ਸਿਲਸਿਲਾ ਹੈ ਉਹ ਜਾਰੀ ਹੈ ਔਰ ਹਰਬਲ ਐਕਸਪਰਟ ਸੁਲੇਮਾਨ ਸਾਹਿਬ ਤੁਹਾਡੇ ਤਿੱਬੀ ਮਸ਼ਵਰੇ ਤੁਹਾਨੂੰ ਦੇ ਰਹੇ ਨੇ ਪਰ ਉਸ ਤੋਂ ਪਹਿਲੇ ਅੱਧੀ ਛੁੱਟੀ ਹੋ ਗਈ ਏ ਇਸ ਲਈ ਹੁਣ ਤੁਸੀਂ ਨੋਟ ਫਰਮਾਓ ਸਾਡਾ ਪਤਾ ਤੇ ਫੋਨ ਨੰਬਰ ਸੁਲੇਮਾਨ ਦਵਾਖਾਨਾ ਰਜਿਸਟਰਡ ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ ਮੇਨ ਰਾਵੀ ਰੋਡ ਲਾਹੌਰ ਫੋਨ ਨੰਬਰ 0423772710 ਯਾਨੀ 0423772710 ਮੋਬਾਈਲ ਨੰਬਰ ਏ 0300414 2608 ਯਾਨੀ 0300414268 ਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com ਪੈਣਾ ਤੇ ਭਰਾਓ ਪਤਾ ਤੁਸੀਂ ਨੋਟ ਕਰ ਲਿਆ ਨੰਬਰ ਤੁਸੀਂ ਨੋਟ ਕਰ ਲਿਆ ਹੁਣ ਦੁਬਾਰਾ ਸਿਲਸਿਲਾ ਸ਼ੁਰੂ ਹੁੰਦਾ ਹੈ ਜੀ ਹਰਬਲ ਐਕਸਪਰਟ ਸੁਲੇਮਾਨ ਸਾਹਿਬ ਦੇ ਤਿੱਬੀ ਮਸ਼ਵਰਿਆਂ ਦਾ ਸੁਲੇਮਾਨ ਸਾਹਿਬ
1: ਜੀ ਜੀ
0: ਹਰ ਇਨਸਾਨ ਦੇ ਕੋਲ ਦਿਲ ਔਰ ਦਿਮਾਗ ਹੁੰਦੇ ਨੇ ਬੰਦੇ ਕੋਲ ਦੋ ਚੀਜ਼ਾਂ ਮੌਜੂਦ ਨੇ ਤੇ ਗੱਲ ਕਿਹਦੀ ਮੰਨਣੀ ਚਾਹੀਦੀ ਹੈ
1: ਸਹਿਮਾ ਜੀ ਦਿਲ ਖੁਆਇਸ਼ਾਤ ਦਾ ਮਰਕਜ਼ ਹੈ
0: ਤੇ
1: ਦਿਮਾਗ ਖੁਆਇਸ਼ਾਤ ਨੂੰ ਬੈਰਸ ਕਰਦਾ ਹੈ ਮਸਲਨ ਦਿਲ ਕਰਦਾ ਹੈ ਕਿ ਬੰਦੇ ਕੋਲ ਬਹੁਤ ਸਾਰੀ ਦੌਲਤ ਹੋਵੇ ਹੁਣ ਦਿਮਾਗ ਦੱਸੇਗਾ ਕਿ ਦੌਲਤ ਕਿਸ ਤਰ੍ਹਾਂ ਹਾਸਲ ਹੋ ਸਕਦੀ ਹੈ ਇਹਦਾ ਸਹੀ ਤਰੀਕਾ ਕੀ ਹੈ ਤੇ ਗਲਤ ਤਰੀਕਾ ਕੀ ਹੈ ਸਹਿਮਾ ਜੀ ਦਿਮਾਗ ਦੇ ਬਗੈਰ ਕੀਤੇ ਗਏ ਫੈਸਲੇ ਅਮੂਮਨ ਗਲਤ ਤੇ ਨੁਕਸਾਨਦੇਹ ਹੁੰਦੇ ਨੇ
0: ਓਹੋ ਮੇਰਾ ਤਾਂ ਜੋ ਦਿਲ ਕਰਦਾ ਮੈਂ ਉਹ ਕਰਨੀ ਆ
1: ਸਹਿਮਾ ਜੀ ਹੁਣ ਥੋੜੀ ਦਿਮਾਗ ਨੂੰ ਵੀ ਸਹਿਮਤ ਦੇ ਲਿਆ ਕਰੋ
0: ਹਾਂਜੀ ਬਿਲਕੁਲ ਬਿਲਕੁਲ ਤੁਸੀਂ ਠੀਕ ਹੈ ਇਹ ਤਾਂ ਬਹੁਤ ਜ਼ਰੂਰੀ ਹੈ ਸਹਿਮਾ ਸਰ ਅਗਲੀ ਚੀਜ਼ ਜਿਹੜੀ ਈਮੇਲ ਹੈ ਉਹ ਰਿਆਜ਼ ਅਹਿਮਦ ਸਾਹਿਬ ਨੇ ਤਹਿਰੀਰ ਕੀਤੀ ਹੈ ਲਿਖਦੇ ਨੇ ਕਿ ਮੇਰਾ ਛੋਟਾ ਭਾਈ ਜੀ ਦੀ ਸ਼ਾਦੀ ਨੂੰ ਤਕਰੀਬਨ 5 ਸਾਲ ਹੋ ਗਏ ਨੇ ਬੇ ਔਲਾਦੀ ਦੀ ਬਿਮਾਰੀ ਦਾ ਸ਼ਿਕਾਰ ਹੈ ਅਸੀਂ ਉਹਦਾ ਬਹੁਤ ਇਲਾਜ ਕਰਵਾਇਆ ਪਰ ਕੋਈ ਉਮੀਦ ਨਜ਼ਰ ਨਹੀਂ ਆਈ
1: ਹੁਣ
0: ਸਾਰੇ ਇਹੀ ਕਹਿੰਦੇ ਨੇ ਕਿ ਬੱਚਾ ਗੋਦ ਲੈ ਲਓ ਸੁਲੇਮਾਨ ਸਾਹਿਬ ਮੈਂ ਆਪਣੇ ਭਾਈ ਦੀ ਰਿਪੋਰਟ ਵੀ ਕਰੀਏ ਮਿਹਰਬਾਨੀ ਕਰਕੇ ਮਸ਼ਵਰਾ ਦਿਓ ਕਿ ਅਸੀਂ ਇਸ ਮਸਲਾ ਕੋਈ ਹੱਲ ਹੈ ਜਾਂ ਨਹੀਂ ਜੀ ਸੁਲੇਮਾਨ ਸਾਹਿਬ
1: ਰਿਆਜ਼ ਭਾਈ ਮੈਂ ਤੁਹਾਡੇ ਭਾਈ ਦੀ ਰਿਪੋਰਟਸ ਦੇਖੀਆਂ ਨੇ ਮੈਨੂੰ ਸਮਝ ਨਹੀਂ ਆ ਰਹੀ ਕਿ ਤੁਹਾਡੇ ਭਾਈ ਦੀ ਪ੍ਰੋਬਲਮ ਅਜੇ ਤੱਕ ਠੀਕ ਕਿਉਂ ਨਹੀਂ ਹੋਈ ਮੇਰੇ ਮੁਹਤਰਮ ਸਾਡੇ ਹਰਬਲ ਇਲਾਜ ਨਾਲ ਤੇ ਅਲਹਮਦੁਲਿਲਾ ਸੈਂਕੜੋ ਮਰੀਜ਼ਾਂ ਨੂੰ ਬੇਉਲਾਦੀ ਤੋਂ ਛੁਟਕਾਰਾ ਮਿਲ ਗਿਆ ਹੈ ਬਹਰਹਾਲ ਤੁਸੀਂ ਪਰੇਸ਼ਾਨ ਨਾ ਹੋਵੋ ਤੇ ਆਪਣੇ ਭਾਈ ਨੂੰ ਦਵਾਖਾਨੇ ਤੇ ਲਿਆਓ ਤਾਂ ਕਿ ਮੈਂ ਉਹਦੀ ਕੈਫੀਅਤ ਤੇ ਤਬੀਅਤ ਦੇ ਮੁਤਾਬਿਕ ਉਹਦੇ ਲਈ ਦਵਾਈ ਤਰਤੀਬ ਦੇ ਸਕਾਂ ਸੋਨੇ ਰੱਬ ਦੀ ਮਿਹਰਬਾਨੀ ਨਾਲ ਇਹ ਮਸਲਾ ਠੀਕ ਹੋ ਜਾਵੇਗਾ ਤੇ ਇਨਸ਼ਾਅੱਲਾ ਖੁਦਾ ਮੁਰਾਦਾਂ ਨੂੰ ਪੂਰਾ ਕਰੇਗਾ
0: ਇਨਸ਼ਾਅੱਲਾ ਤਾਲਾ ਇਨਸ਼ਾਅੱਲਾ ਜੀ ਕਿਉਂ ਨਹੀਂ ਸੋਨਾ ਰੱਬ ਬਹੁਤ ਹੀ ਮਿਹਰਬਾਨ ਹੈ ਉਹੀ ਬੇਮੁਰਾਦਾਂ ਨੂੰ ਬਾਮੁਰਾਦ ਕਰਦਾ ਸੁਲੇਮਾਨ ਸਾਹਿਬ
1: ਜੀ ਜੀ
0: ਕਸੋਟੀ ਦਾ ਇੱਕ ਹੋਰ ਸਵਾਲ ਪੁੱਛਾਂ
1: ਜੀ ਜ਼ਰੂਰ ਪੁੱਛੋ ਨਾਲ ਹੀ ਜੀ ਜ਼ਫਾ ਹੋ ਜਾਏਗਾ
0: ਸੁਲੇਮਾਨ ਸਾਹਿਬ
1: ਜੀ ਜੀ
0: ਫਲਾਂ ਵਿੱਚੋਂ ਕਿਹੜਾ ਫਲ ਸਭ ਤੋਂ ਜ਼ਿਆਦਾ ਕੀਮਤੀ ਹੈ ਤੇ ਸਭ ਤੋਂ ਜ਼ਿਆਦਾ ਅਨਮੋਲ
1: ਸਹਿਮਾ ਜੀ ਦੁਨੀਆ 'ਚ ਉਲਾ ਤੋਂ ਜ਼ਿਆਦਾ ਕੀਮਤੀ ਤੇ ਅਨਮੋਲ ਫਲ ਕੋਈ ਵੀ ਨਹੀਂ
0: ਵਾਹ ਬਿਲਕੁਲ ਠੀਕ 100% ਨੰਬਰ ਤੁਹਾਨੂੰ ਦਿੰਦੀ ਆ ਸੁਲੇਮਾਨ ਸਾਹਿਬ ਉਲਾ ਤੋਂ ਜ਼ਿਆਦਾ ਕੋਈ ਸ਼ੈ ਕੀਮਤੀ ਨਹੀਂ ਹੋ ਸਕਦੀ ਸੁਲੇਮਾਨ ਸਾਹਿਬ ਅਗਲੀ ਜੀ ਜਿਹੜੀ ਈਮੇਲ ਏ ਉਹ ਸਾਨੂੰ ਭੇਜੀਏ ਰਾਗਿਬ ਸਾਹਿਬ ਨੇ ਤਹਿਰੀਰ ਕੀਤੀ ਹੈ ਲਿਖਦੇ ਨੇ ਕਿ ਮੈਨੂੰ ਕੁਝ ਦਿਨਾਂ ਤੋਂ ਜਿਸਮਾਨੀ ਕਮਜ਼ੋਰੀ ਤੱਕਣ ਤੇ ਲੱਤਾਂ 'ਚ ਹਲਕਾ ਹਲਕਾ ਦਰਦ ਮਹਿਸੂਸ ਹੁੰਦਾ ਹੈ
1: ਜੀ ਜੀ
0: ਤੇ ਭੁੱਖ ਹਾਲਾਂਕਿ ਬਹੁਤ ਲੱਗਦੀ ਏ ਤੇ ਮੈਂ ਕੁਝ ਨਾ ਕੁਝ ਖਾਂਦਾ ਹੀ ਰਹਿੰਦਾ ਵਾਂ ਨੀਂਦ ਵੀ ਪੂਰੀ ਤਰ੍ਹਾਂ ਨਹੀਂ ਆਉਂਦੀ ਤੇ ਮੂੰਹ ਦਾ ਜ਼ਾਇਕਾ ਵੀ ਅਜੀਬ ਜਿਹਾ ਹੋ ਗਿਆ ਬਰਾਏ ਮਿਹਰਬਾਨੀ ਮੇਰੇ ਲਈ ਕੋਈ ਦਵਾਈ ਪਾਰਸਲ ਕਰ ਦਿਓ ਸੁਲੇਮਾਨ ਸਾਹਿਬ
1: ਭਾਈ ਜੀ ਭੁੱਖ ਜ਼ਿਆਦਾ ਲੱਗਣ ਦਾ ਮਤਲਬ ਇਹ ਨਹੀਂ ਕਿ ਤੁਹਾਡੀ ਸਿਹਤ ਠੀਕ ਏ ਤੇ ਤੁਹਾਨੂੰ ਕਮਜ਼ੋਰੀ ਨਹੀਂ ਹੋਣੀ ਚਾਹੀਦੀ ਮੇਰੇ ਮੁਹਤਰਮ ਤੁਸੀਂ ਜਿਹੜੀ ਅਲਾਮਤਾਂ ਤਹਿਰੀਰ ਕੀਤੀਆਂ ਨੇ ਉਹਦੇ ਮੁਤਾਬਿਕ ਮੇਰੀ ਇਬਤਦਾਈ ਤਸ਼ਖੀਸ ਇਹ ਵੇ ਕਿ ਤੁਹਾਨੂੰ ਸ਼ੂਗਰ ਦੀ ਪ੍ਰੋਬਲਮ ਹੈ ਲਿਹਾਜ਼ਾ ਤੁਸੀਂ ਫੌਰੀ ਤੌਰ ਤੇ ਆਪਣਾ ਸ਼ੂਗਰ ਟੈਸਟ ਕਰਾਓ ਤਾਂ ਕਿ ਇਹ ਸਹੀ ਸੂਰਤ ਹਾਲ ਦਾ ਇਲਮ ਹੋ ਸਕੇ ਮੇਰੇ ਭਾਈ ਜਿਸਮਾਨੀ ਕਮਜ਼ੋਰੀ ਤੇ ਭੁੱਖ ਦੀ ਜ਼ਿਆਦਤੀ ਇਹ ਦੋਨੋਂ ਹੀ ਸ਼ੂਗਰ ਦੀ ਵਾਜ਼ਿਆ ਅਲਾਮਤ ਨੇ ਬਹਰਹਾਲ ਟੈਸਟ ਬਹੁਤ ਜ਼ਰੂਰੀ ਹੈ। ਮੁਹਤਰਮ

0: ਮੈਂ ਤੁਹਾਨੂੰ ਹਦਾਇਤ ਕਰਾਂਗਾ ਕਿ ਤੁਸੀਂ ਸ਼ੂਗਰ ਦੀ ਹਾਲਤ ਵਿੱਚ ਬਿਲਕੁਲ ਪਰੇਸ਼ਾਨ ਨਹੀਂ ਹੋਣਾ, ਕਿਉਂਕਿ ਇਬਤਦਾਈ ਮਰਹਲੇ 'ਤੇ ਹੀ ਇਲਾਜ ਸ਼ੁਰੂ ਹੋ ਜਾਏ ਅਤੇ ਬਿਮਾਰੀ ਦੀ ਰੋਕਥਾਮ ਵਿੱਚ ਬਹੁਤ ਕਾਮਯਾਬੀ ਮਿਲਦੀ ਹੈ। ਦੂਜੀ ਗੱਲ ਇਹ ਵੇ ਕਿ ਜੜੀ ਬੂਟੀਆਂ ਨਾਲ ਨਾ ਸਿਰਫ ਸ਼ੂਗਰ ਬਿਲਕੁਲ ਕੰਟਰੋਲ ਹੋ ਜਾਂਦੀ ਹੈ, ਬਲਕਿ ਜਿਸਮਾਨੀ ਕਮਜ਼ੋਰੀ, ਥਕਨ, ਸੁਸਤੀ ਅਤੇ ਜਿਸਮਾਨੀ ਦਰਦ ਵੀ ਠੀਕ ਹੋ ਜਾਂਦੀ ਹੈ। ਮੇਰੇ ਮੋਹਤਰਮ ਭਾਈ, ਤੁਸੀਂ ਟੈਸਟ ਕਰਾਉਣ ਤੋਂ ਬਾਅਦ ਮੇਰੇ ਨਾਲ ਜ਼ਰੂਰ ਰਾਬਤਾ ਕਰਨਾ, ਮੈਂ ਤੁਹਾਡੇ ਲਈ ਮੌਜੂਦ ਦਵਾਈ ਪਾਰਸਲ ਕਰਵਾ ਦਿਆਂਗਾ।
1: ਜੀ ਜੀ ਬਿਲਕੁਲ ਇਹੀ ਗੱਲ ਹੈ ਸੁਲੇਮਾਨ ਸਾਹਿਬ। ਇਹ ਸ਼ੂਗਰ ਜਿਹੜੀ ਬੋਲਣ ਚ ਮਿੱਠੀ
0: ਜੀ
1: ਤੇ ਲੱਗਣ ਚ ਬਹੁਤ ਹੀ ਕੌੜੀ ਤੇ ਬੁਰੀ ਬਿਮਾਰੀ ਹੈ। ਸੁਲੇਮਾਨ ਸਾਹਿਬ, ਇਹਦੇ ਲਈ ਜਿਹੜੇ ਖਾਸ ਤੁਸੀਂ ਦਵਾਈਆਂ ਬਣਾਈਆਂ ਨੇ, ਇਹਦੀ ਰੋਕਥਾਮ ਕਿੰਝ ਹੋ ਸਕਦੀ ਹੈ?
0: ਸਹਿਮਾ ਜੀ, ਸ਼ੂਗਰ ਦੀ ਰੋਕਥਾਮ ਲਈ ਜ਼ਰੂਰੀ ਹੈ ਕਿ ਬਰ ਵਕਤ ਇਲਾਜ ਕਰਾਇਆ ਜਾਏ।
1: ਅੱਛਾ।
0: ਦਵਾ ਦੀ ਪਾਬੰਦੀ ਕੀਤੀ ਜਾਏ ਅਤੇ ਹਰ ਪਰਹੇਜ਼ ਦੇ ਨਾਲ ਨਾਲ ਇਹਤਿਆਤੀ ਤਦਾਬੀਰ ਅਤੇ ਸਖਤੀ ਨਾਲ ਅਮਲ ਕੀਤਾ ਜਾਵੇ, ਫਿਰ ਬੰਦਾ ਇੱਕ ਨਾਰਮਲ ਲਾਈਫ ਗੁਜ਼ਾਰਨ ਦੇ ਕਾਬਿਲ ਹੋ ਜਾਂਦਾ ਹੈ।
1: ਜੀ ਬਿਲਕੁਲ, ਇਹ ਤਾਂ ਜ਼ਰੂਰੀ ਹੈ। ਸੁਲੇਮਾਨ ਸਾਹਿਬ, ਅਗਲੀ ਚਿੱਠੀ ਜਿਹੜੀ ਸਾਡੀ ਈਮੇਲ ਹੈ
0: ਜੀ ਜੀ,
1: ਉਹ ਸ਼ੂਗਰ ਦੇ ਮਨਫੀ ਅਸਰਾਂ ਦੇ ਹਵਾਲੇ ਨਾਲ ਹੈ।
0: ਅੱਛਾ।
1: ਜਿਹੜੀ ਆਸਿਫ ਰਮਜ਼ਾਨ ਸਾਹਿਬ ਨੇ ਤਹਿਰੀਰ ਕੀਤੀ ਹੈ।
0: ਜੀ ਜੀ।
1: ਲਿਖਦੇ ਨੇ, ਜਨਾਬ ਸੁਲੇਮਾਨ ਸਾਹਿਬ, ਮੇਰੀ ਉਮਰ 40 ਸਾਲ ਹੈ, ਮੈਨੂੰ 3 ਸਾਲ ਤੋਂ ਸ਼ੂਗਰ ਦੀ ਪ੍ਰੋਬਲਮ ਹੈ। ਦਵਾਈ ਤੇ ਬਾਕਾਇਦਗੀ ਨਾਲ ਲੈਣਾ ਵਾਂ, ਲੇਕਿਨ ਹੁਣ ਮਸਲਾ ਇਹ ਵੇ ਕਿ ਤਵਾਨਾਈ, ਐਨਰਜੀ ਤੇ ਜਿਸਮਾਨੀ ਕੁਵਤ ਬਿਲਕੁਲ ਘੱਟ ਗਈ ਹੈ। ਮੈਂ ਤਾਕਤ ਦੀ ਗੋਲੀਆਂ ਤੇ ਟੀਕੇ ਦਾ ਕੋਰਸ ਵੀ ਕਰਵਾਇਆ
0: ਜੀ,
1: ਪਰ ਕੋਈ ਫਾਇਦਾ ਨਹੀਂ ਹੋਇਆ। ਸੁਲੇਮਾਨ ਸਾਹਿਬ, ਮੈਂ ਜ਼ਿਹਨੀ ਤੌਰ ਤੇ ਬਹੁਤ ਫਿਕਰਮੰਦ ਤੇ ਪਰੇਸ਼ਾਨ ਹਾਂ, ਪਰ ਮੈਨੂੰ ਉਮੀਦ ਹੈ ਕਿ ਤੁਹਾਡੇ ਕੋਲ ਇਸ ਕਮਜ਼ੋਰੀ ਦਾ ਜ਼ਰੂਰ ਕੋਈ ਨਾ ਕੋਈ ਇਲਾਜ ਹੋਵੇਗਾ। ਬਰਾਏ ਮਿਹਰਬਾਨੀ ਕੋਈ ਇਹੋ ਜਿਹੀ ਅਜ਼ਮੂਦਾ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਕੁਵਤ ਬੜ ਜਾਵੇ ਤੇ ਸ਼ੂਗਰ ਮੁੱਕ ਜਾਵੇ। ਜੀ ਸੁਲੇਮਾਨ
0: ਸਾਹਿਬ, ਭਾਈ ਅਕਸਰ ਲੋਕਾਂ ਦਾ ਇਹ ਖਿਆਲ ਹੁੰਦਾ ਹੈ ਕਿ ਸ਼ੂਗਰ ਨਾਲ ਹੋਣ ਵਾਲੀ ਅਸਾਬੀ ਤੇ ਉਜ਼ਲਾਤੀ ਕਮਜ਼ੋਰੀ ਨਾਕਾਬਲੇ ਇਲਾਜ ਹੈ, ਐਸੇ ਲਈ ਉਹ ਇਲਾਜ ਵੱਲ ਤਵੱਜੋ ਨਹੀਂ ਕਰਦੇ ਤੇ ਉਹਨਾਂ ਦੀ ਬਿਮਾਰੀ ਹੌਲੀ ਹੌਲੀ ਵੱਧਦੀ ਜਾਂਦੀ ਹੈ। ਲੇਕਿਨ ਜਿਹੜੇ ਮਰਦ ਆਪਣੀ ਅਸਾਬੀ ਕਮਜ਼ੋਰੀ ਤੇ ਬਰ ਵਕਤ ਤਵੱਜੋ ਦਿੰਦੇ ਨੇ, ਉਹਨਾਂ ਦੀ ਲਾਈਫ ਬਿਲਕੁਲ ਡਿਸਟਰਬ ਨਹੀਂ ਹੁੰਦੀ ਅਤੇ ਉਹ ਨਾਰਮਲ ਲੋਕਾਂ ਦੀ ਤਰ੍ਹਾਂ ਆਪਣੇ ਫਰਜ਼ ਪੂਰੇ ਕਰਦੇ ਨੇ। ਮੇਰੇ ਮੋਹਤਰਮ ਭਾਈ, ਯਾਦ ਰੱਖੋ ਕਿ ਮੁਦਰੇ ਸਿਹਤ ਗੋਲੀਆਂ ਜਾਂ ਦੂਸਰੀਆਂ ਚੀਜ਼ਾਂ ਵਕਤੀ ਆਰਾਮ ਤਾਂ ਦਿੰਦੀਆਂ ਨੇ, ਲੇਕਿਨ ਇਹਨਾਂ ਚੀਜ਼ਾਂ ਦੇ ਇਸਤੇਮਾਲ ਨਾਲ ਹਾਈ ਬਲੱਡ ਪ੍ਰੈਸ਼ਰ ਅਤੇ ਹਾਰਟ ਅਟੈਕ ਦਾ ਖਤਰਾ ਬਹੁਤ ਜ਼ਿਆਦਾ ਹੋ ਜਾਂਦਾ ਹੈ। ਲਿਹਾਜ਼ਾ ਇਹੋ ਜਿਹੀ ਚੀਜ਼ਾਂ ਤੋਂ ਪਰਹੇਜ਼ ਹੀ ਬਿਹਤਰ ਹੈ। ਮੇਰੇ ਪਿਆਰੇ ਭਾਈ, ਮੈਂ ਤੁਹਾਡੇ ਲਈ ਇੱਕ ਖਾਸ ਦਵਾਈ ਬਣਾਈ ਹੈ ਜਿਹੜੀ ਬੇਜ਼ਰਰ ਮੌਸਰ ਜਿਹੜੀ ਬੂਟੀਆਂ ਦਾ ਮਜਮੂਆ ਹੈ। ਤੁਸੀਂ ਇਸ ਦਵਾਈ ਨੂੰ ਹਸਬੇ ਹਦਾਇਤ ਇਸਤੇਮਾਲ ਕਰਨਾ, ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਤੁਹਾਡੇ ਜਿਸਮ ਵਿੱਚ ਕੁਵਤ ਅਤੇ ਤਾਕਤ ਭਰ ਜਾਏਗੀ ਇਨਸ਼ਾਅੱਲਾ।
1: ਇਨਸ਼ਾਅੱਲਾ ਤਾਲਾ ਜੀ। ਸੁਲੇਮਾਨ ਸਾਹਿਬ
0: ਜੀ ਜੀ,
1: SMS ਤੇ ਈਮੇਲ ਜਿਹੜੀਆਂ ਨੇ ਉਹ ਪੜ੍ਹਨ ਤੇ ਬੜਾ ਦਿਲ ਕਰਦਾ, ਪਰ ਮੈਂ ਕੀ ਕਰਾਂ, ਪ੍ਰੋਗਰਾਮ ਦਾ ਵੇਲਾ ਮੁੱਕ ਰਿਹਾ। ਮੈਂ ਤੁਹਾਡੀ ਮਸ਼ਕੂਰ ਹਾਂ ਕਿ ਤੁਸੀਂ ਤਸ਼ਰੀਫ ਲਿਆਏ ਤੇ ਆਪਣੀ ਕੀਮਤੀ ਰਾਏ ਤੋਂ ਆਗਾਹ ਫਰਮਾਇਆ। ਤੁਹਾਡੇ ਆਉਣ ਦਾ ਬਹੁਤ ਬਹੁਤ ਸ਼ੁਕਰੀਆ।
0: ਸਹਿਮਾ ਜੀ, ਤੁਹਾਡਾ ਵੀ ਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ, ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ।
1: ਜੀ ਬੜੀ ਮਿਹਰਬਾਨੀ। ਸੋਹਣੇ ਭੈਣ ਭਰਾਓ, ਕਿਸੇ ਵੀ ਬਿਮਾਰੀ ਦੀ ਸੂਰਤ ਵਿੱਚ ਸਾਡੇ ਨਾਲ ਰਾਬਤਾ ਕਰੋ। ਸਾਡਾ ਪਤਾ ਇਹ ਵੇ ਸੁਲੇਮਾਨ ਦਵਾਖਾਨਾ, ਰਜਿਸਟਰਡ ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2710, ਯਾਨੀ 042-377-2710. ਮੋਬਾਈਲ ਨੰਬਰ ਹੈ 03004142608, ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਹੈ suleman.dawakhana@gmail.com। ਇਸਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਦਵੋ ਇਜਾਜ਼ਤ, ਅਗਲੇ ਪ੍ਰੋਗਰਾਮ ਚ ਫੇਰ ਮੁਲਾਕਾਤ ਹੋਏਗੀ। ਆਪਣਾ ਬਹੁਤ ਧਿਆਨ ਰੱਖਣਾ, ਤੁਹਾਨੂੰ ਆਪਣੀ ਦੁਆਵਾਂ ਚ ਯਾਦ ਰੱਖਣੇ ਆ। ਰੱਬ ਰਾਖਾ।
2: FM 101, naal naal sade te naal naal tuhade, kyun ji koi shak hai kya?

0: सुनते रहिए FM 101 101 101।
1: पाकिस्तान दे मशहूर और मारूफ ते कदीम तिब्बी इदारे दवाखाना प्रोफेसर सुलेमान वालों प्रोग्राम दी मेज़बान साइमा अपने भैन भरावां ते मोहतरम बुजुर्गां दी खिदमत विच बहुत सारे सलाम ते बहुत सारियां दुआवां दा गुलदस्ता पेश करदी है ते उम्मीद करदी है कि तुसीं इस प्रोग्राम तो हासिल होण वाली तिब्बी रहनुमाई दे जरिए अलहमदुलिल्लाह सेहतमंद ते पुरसकून ते खुशियां भरी जिंदगी गुजार रहे होवोगे ते मज़ीद तिब्बी रहनुमाई वास्ते अपनी पसंदीदा मेज़बान साइमा नूं उडीक रहे होवोगे। सोने भैन भरा, मैं जाननी हाँ कि तुहानूं असल उडीक ते प्रोफेसर सुलेमान साहब दी हुंदी है क्योंकि उही तुहानूं सेहतमंद जिंदगी गुजारन दे मशवरे दिंदे ने। जनाब फिक्रमंद नहीं होना क्योंकि पाकिस्तान दे मन्ने तने अजीम तिब्बी स्कॉलर माहिर निबातात पाकिस्तान तिब्बी फाउंडेशन दे चेयरमैन ते यूनानी मेडिकल कॉलेज दे साबिक वाइस प्रिंसिपल जनाब प्रोफेसर सुलेमान साहब साढ़े प्रोग्राम विच तशरीफ लिया चुके ने। लेकिन जनाब पहला तुसी नोट फरमाओ साडा पता ते फोन नंबर ताकि तुसी अपनी बीमारियां दी मुकम्मल तशखीस वास्ते प्रोफेसर सुलेमान साहब नूं बजाते खुद मिल सको। ते जनाब कागज पेंसिल संभालो ते एहतियात नाल नोट करो साडा पता ते फोन नंबर। सुलेमान दवाखाना रजिस्टर्ड पुल फ्लाईओवर बिल मुकाबिल मीनारे पाकिस्तान मेन रावी रोड लाहौर। फोन नंबर 04237727160 यानी 042-377-2710। मोबाइल नंबर है 03004142608 यानी 03004142608। ते साडा ईमेल एड्रेस है suleiman.dawakhana@gmail.com। सुलेमान साहब आया नू बल्कि जी भर के आया नू ते नाल ही बहुत बहुत शुक्रिया कि तुसी प्रोग्राम विच तशरीफ लियाए ते प्रोग्राम दी शान बधाई।
2: अम्मा जी इन्ने प्यारे ते पुरखलूस इस्तकबालिया गलबात दा बहुत बहुत शुक्रिया। सोना रब तानू ते प्रोग्राम सुनने वाले सारे भैन भरावां नू हमेशा खुश खुरम रखे।
1: आमीन ते रब तुहाडी हयाती करे ते असीं तुहाडे कोलों इंजी तिब्बी रहनुमाई हासिल करदे रहिए। सुलेमान साहब
2: जी जी,
1: मोबाइल फोन ने ते साडे मुल्क विच इक वबा दी सूरत इख्तियार कर ली
2: जी।
1: जिन्हों वेखो ओह मोबाइल ते ही मसरूफ है बल्कि हुण ते कन्न वी हर वेले मसरूफ हुंदे ने।
2: बिलकुल
1: सुलेमान साहब, सेहत दे हवाले नाल इस बारे कोई गाइड करो सानू।
2: सहमा जी, मोबाइल फोन बेशक इक अहम याद है ते इहदी वजह नाल बंदे नूं बहुत सहूलत हो गई।
1: बिलकुल,
2: जो चाहे दूजे नाल राबता करें।
1: हाँ जी,
2: लेकिन साडे मुल्क विच बिलखसूस नौजवान इहनूं बहुत ज्यादा मिस यूज कर रहे ने।
1: बिलकुल बिलकुल
2: सहमा जी, वर्ल्ड हैल्थ आर्गनाइजेशन ने वार्निंग दिती है कि मोबाइल फोन दे ज्यादा इस्तेमाल नाल दिमागी ट्यूमर कैंसर ते हाई ब्लड प्रेशर दे चांसेस ज्यादा हो जांदे ने। सहमा जी, इहदे अलावा मोबाइल दे गलत इस्तेमाल दे सबब अखलाकी बेरारवी भी वध रही है ते साडे नौजवान बहुत सारी खतरनाक ते पेचीदा बीमारियां दा भी शिकार हो रहे ने। लिहाजा मैं बिलखसूस वालदे नाल गुजारिश करांगा कि वह अपने बच्चियां ते नज़र रखन ते उन्हां नूं इहदे बकसरत इस्तेमाल तों बचाउण दी हर मुमकिन कोशिश करन।
1: बिलकुल ठीक है सुलेमान साहब, इह ते वाकई लम्हा फिक्री है जिहदे वल खसूसी तवज्जो दी जरूरत है
2: जी।
1: मेरे सोहणे भैण भरा, अपने आप नूं मोबाइल तों बचाओ ते बीमारियां मुकाओ ते पुरसकून हो जाओ। उम्मीद है कि तुसीं साइमा दे इस कीमती नुस्खे ते जरूर अमल करोगे। सुलेमान साहब
2: जी जी,
1: मौजूदा दौर साइंस ते टेक्नोलॉजी दा दौर है।
2: हाँ जी बिल्कुल,
1: हर नौजवान कोल जड़ा ना कंप्यूटर लैपटॉप इंटरनेट ते मोबाइल फोन मौजूद ने।
2: जी जी बिल्कुल।
1: सुलेमान साहब, सेहत दे हवाले नाल इस टेक्नोलॉजी दे असरात बारे तुहाडा की ख्याल, तुहाडी की राय है इहदे बारे?
2: सहमा जी, बिलाशुबा ए टेक्नोलॉजी बेमिसाल ते नहायत मुफीद है।
1: बिल्कुल,
2: बशर्त के ए टेक्नोलॉजी इलम दे हसूल दे मुताबिक होवे। लेकिन अफसोस दी गल है वे कि साढ़े अक्सर नौजवान इस टेक्नोलॉजी का गलत इस्तेमाल करते हैं।
1: बिल्कुल बिल्कुल,
2: तो रिसर्च या हसूले इलम की बजाय इनू यारी दोस्ती शुगल मुगल या अखलाकसोज मवाद वेखन वास्ते इस्तेमाल करते हैं तो वह इस गल तो बेखबर ने कि उन्होंने यह जो सरगर्मियाँ उन्होंने सेहत वास्ते किनी खतरनाक ने।
1: बिल्कुल बिल्कुल बिल्कुल।
2: सहमा जी, मैं तिब के शोबे तकरीबन 30-32 साल हो गए ने।
1: जी जी,
2: अज तो तकरीबन 10-15 साल पहलो जदों इंटरनेट या मोबाइल फोन नहीं सी आया उदों नौजवानां दी बहुत घट तादाद पेचीदा बीमारियां दा शिकार सी।
1: बिल्कुल,
2: लेकिन इस टेक्नोलॉजी दे बाद नौजवान मरीजां दी तादाद विच तकरीबन 35% इजाफा होया है।
1: ओहो,
2: ते हैरानी दी गल ए वे ਕਿ ਸਾਡੇ ਨੌਜਵਾਨ ਬਯਕ ਵਕਤ ਸ਼ਦੀਦ ਜਿਸਮਾਨੀ ਤੇ ਅਸਾਬੀ ਕਮਜ਼ੋਰੀ ਦੀ ਬਿਮਾਰੀ 'ਚ ਮੁਬਤਲਾ ਹੋ ਰਹੇ ਨੇ। ਲਿਹਾਜ਼ਾ ਮੈਂ ਇਸ ਪ੍ਰੋਗਰਾਮ ਦੀ ਵਿਸਾਤਤ ਨਾਲ ਵਾਲਦੈਨ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਸ਼ਦੀਦ ਜ਼ਰੂਰਤ ਬਗੈਰ ਇਹਨਾਂ ਬੱਚਿਆਂ ਨੂੰ ਇੰਟਰਨੈੱਟ ਜਾਂ ਮੋਬਾਈਲ ਫੋਨ ਹਰ ਗਿਜ਼ ਮੁਹੱਈਆ ਨਾ ਕਰਨ।
3: ਬਿਲਕੁਲ ਸਹੀ।
2: ਤੇ ਅਗਰ ਬੱਚਿਆਂ ਕੋਲ ਇਹ ਚੀਜ਼ਾਂ ਮੌਜੂਦ ਨੇ ਤੇ ਉਹਨਾਂ ਨੂੰ ਸ਼ਦੀਦ ਜ਼ਰੂਰਤ ਬਗੈਰ ਇਸਤੇਮਾਲ ਨਾ ਕਰਨ ਦੇਣ।
3: ਬਿਲਕੁਲ।
2: ਤੇ ਉਹਨਾਂ ਤੇ ਚੈੱਕ ਰੱਖਣ ਕਿ ਉਹ ਇਸ ਟੈਕਨੋਲੋਜੀ ਦਾ ਗਲਤ ਇਸਤੇਮਾਲ ਨਾ ਕਰਨ।
3: ਬਿਲਕੁਲ ਬਿਲਕੁਲ।
2: ਮੈਂ ਉਮੀਦ ਕਰਨਾ ਕਿ ਵਾਲਦੈਨ ਮੇਰੀ ਇਸ ਗੁਜ਼ਾਰਿਸ਼ ਤੇ ਹਦਾਇਤ ਤੇ ਜ਼ਰੂਰ ਅਮਲ ਕਰਨਗੇ। ਇਹਦੇ ਵਿੱਚ ਉਹਨਾਂ ਦੇ ਬੱਚਿਆਂ ਦੀ ਭਲਾਈ ਹੈ ਤੇ ਇਹਦੇ ਵਿੱਚ ਹੀ ਉਹਨਾਂ ਦੀ ਸਿਹਤਮੰਦੀ ਦਾ ਰਾਜ਼ ਵੀ ਪੁੱਛੀਦਾ ਹੈ।
3: ਬਿਲਕੁਲ ਸਹੀ ਜੀ, ਬਹੁਤ ਸ਼ੁਕਰੀਆ ਸੁਲੇਮਾਨ ਸਾਹਿਬ, ਤੁਸੀਂ ਮੁਖਤਸਰ ਅਲਫਾਜ਼ ਵਿੱਚ ਨਿਹਾਇਤ ਮੁਫੀਦ ਗੱਲਾਂ ਦੱਸੀਆਂ ਨੇ ਜਿਹੜੀਆਂ ਹਕੀਕਤ ਤੇ ਮਬਨੀ ਨੇ, ਤੇ ਸਾਨੂੰ ਉਮੀਦ ਹੈ ਕਿ ਸਾਡੇ ਨੌਜਵਾਨ ਤੁਹਾਡੀ ਇਸ ਮੁਖਤਸਰ ਗੁਫ਼ਤਗੂ ਤੋਂ ਜ਼ਰੂਰ ਇਸਤਫਾਦਾ ਕਰਨਗੇ।
2: ਇਨਸ਼ਾਅੱਲਾ ਜੀ।
3: ਸਾਡੇ ਪ੍ਰੋਗਰਾਮ ਦਾ ਅਹਿਮ ਤਰੀਨ ਮਰਹਲਾ ਯਾਨੀ ਮਰੀਜ਼ਾਂ ਦੀ ਈਮੇਲ ਤੇ SMS ਸ਼ੁਰੂ ਹੋਣ ਦਾ, ਤੇ ਮੈਂ ਪ੍ਰੋਗਰਾਮ ਦੀ ਪਹਿਲੀ ਈਮੇਲ ਪੇਸ਼ ਕਰਨੀ ਆ। ਇਹ ਈਮੇਲ ਸਫਦਰ ਖਾਨ ਸਾਹਿਬ ਨੇ ਤਹਿਰੀਰ ਕੀਤੀ ਹੈ। ਲਿਖਦੇ ਨੇ ਕਿ ਮੈਨੂੰ 2 ਸਾਲ ਤੋਂ ਹਾਈ ਬਲੱਡ ਪ੍ਰੈਸ਼ਰ ਤੇ ਸਿਰ ਦਰਦ ਦੀ ਤਕਲੀਫ਼ ਹੈ। ਤਕਰੀਬਨ ਰੋਜ਼ ਹੀ ਸਿਰ ਦਰਦ ਹੋ ਜਾਂਦਾ ਤੇ ਬਿਲਾ ਨਾਗਾ ਦਰਦ ਦੀ ਗੋਲੀਆਂ ਖਾਣਾ ਵਾ। ਮੈਂ ਬਲੱਡ ਪ੍ਰੈਸ਼ਰ ਦੀ ਦਵਾਈ ਵੀ ਲੈਣਾ ਵਾ ਪਰ ਬਲੱਡ ਪ੍ਰੈਸ਼ਰ ਫੇਰ ਵੀ ਕੰਟਰੋਲ ਨਹੀਂ ਹੁੰਦਾ। ਮੈਨੂੰ ਉਮੀਦ ਹੈ ਕਿ ਤੁਹਾਡੇ ਇਲਾਜ ਨਾਲ ਇਹ ਮੇਰੀ ਜਿਹੜੀ ਸਿਹਤ ਖਰਾਬ ਹੋ ਰਹੀ ਹੈ ਇਨਸ਼ਾਅੱਲਾ ਠੀਕ ਹੋ ਜਾਵੇਗੀ। ਮਿਹਰਬਾਨੀ ਕਰਕੇ ਮੇਰੇ ਲਈ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ।
2: ਸਫਦਰ ਭਾਈ, ਅਸਲ ਮਸਲਾ ਇਹ ਵੇ ਕਿ ਤੁਹਾਡੀ ਬਲੱਡ ਪ੍ਰੈਸ਼ਰ ਦੀ ਬਿਮਾਰੀ ਕਾਫੀ ਮੁਸਤਹਿਕਮ ਹੋ ਗਈ ਤੇ ਤੁਹਾਡਾ ਸਿਰ ਦਰਦ ਵੀ ਹਾਈ ਬਲੱਡ ਪ੍ਰੈਸ਼ਰ ਦਾ ਹੀ ਨਤੀਜਾ ਹੈ। ਦੂਜੀ ਅਹਿਮ ਗੱਲ ਯਾਦ ਰੱਖੋ ਕਿ ਦਰਦ ਕੁਛ ਦਵਾਈਆਂ ਦਾ ਰੋਜ਼ਾਨਾ ਇਸਤੇਮਾਲ ਮੇਦੇ ਨੂੰ ਡਿਸਟਰਬ ਕਰਦਾ ਹੈ
3: ਬੇਸ਼ੱਕ,
2: ਤੇ ਅਲਸਰ ਵਰਗੀ ਖਤਰਨਾਕ ਬਿਮਾਰੀ ਵੀ ਹੋ ਸਕਦੀ ਹੈ। ਮੇਰੇ ਮੋਹਤਰਮ ਭਾਈ, ਤੁਸੀਂ ਚਿਕਨਾਈ ਵਾਲੀ ਗਜ਼ਾ, ਮੱਖਣ, ਨਮਕ, ਵੱਡਾ ਗੋਸ਼ਤ ਤੇ ਬੈਕਰੀ ਦੀ ਮਸਨੂਆਤ ਤੋਂ ਮੁਕੰਮਲ ਪਰਹੇਜ਼ ਕਰੋ ਤੇ ਵਾਕ ਦੀ ਆਦਤ ਅਪਣਾਓ। ਮੈਂ ਤੁਹਾਡੇ ਲਈ ਆਪਣੀ ਇੱਕ ਬਹੁਤ ਹੀ ਮੁਅੱਸਰ ਦਵਾਈ ਪਾਰਸਲ ਕਰਾਈ ਹੈ ਜਿਹੜੀ ਕੋਲੈਸਟ੍ਰੋਲ ਦੀ ਮਿਕਦਾਰ ਨੂੰ ਵਧਣ ਨਹੀਂ ਦਿੰਦੀ। ਇਹਦੇ ਇਸਤੇਮਾਲ ਤੋਂ ਬਾਅਦ ਤੁਹਾਡਾ ਬਲੱਡ ਪ੍ਰੈਸ਼ਰ ਇਨਸ਼ਾਅੱਲਾ ਨਾਰਮਲ ਰਹੇਗਾ ਤੇ ਸਿਰ ਦਰਦ ਤੋਂ ਵੀ ਨਿਜਾਤ ਮਿਲ ਜਾਏਗੀ
3: ਇਨਸ਼ਾਅੱਲਾ ਤਾਲਾ ਜੀ। ਜੀ ਮੋਹਤਰਮ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਗੱਲ ਤੁਸੀਂ ਸੁਣੀ, ਹੁਣ ਟੈਨਸ਼ਨ ਨਹੀਂ ਲੈਣੀ ਕਿਉਂਕਿ ਟੈਨਸ਼ਨ ਨਾਲ ਬਲੱਡ ਪ੍ਰੈਸ਼ਰ ਵੱਧ ਜਾਂਦਾ। ਸੁਲੇਮਾਨ ਸਾਹਿਬ
2: ਜੀ, ਜੀ
3: ਸਫਦਰ ਸਾਹਿਬ ਲਈ ਤੇ ਬਲੱਡ ਪ੍ਰੈਸ਼ਰ ਦੀ ਬਿਮਾਰੀ ਸਿਰ ਦਰਦ ਬਣ ਗਈ ਹੈ ਤੇ ਜੇ ਇਹਨਾਂ ਨੂੰ ਸਿਰ ਦਰਦੀ ਹੁੰਦੀ ਤਾਂ ਫਿਰ ਕੀ ਹੁੰਦਾ
2: ਜੀ? ਫਿਰ ਸਿਰ ਦਰਦ ਹੁੰਦਾ, ਹੋਰ ਕੀ ਹੋਣਾ ਸੀ? ਤੁਹਾਨੂੰ ਇੰਨਾ ਨਹੀਂ ਪਤਾ?
3: ਸੁਲੇਮਾਨ ਸਾਹਿਬ ਤੁਸੀਂ ਤੇ ਲਾਜਵਾਬ ਹੀ ਕਰ ਦਿੱਤਾ, ਉਹ ਵੀ ਫੌਰਨ। ਸੁਲੇਮਾਨ ਸਾਹਿਬ
2: ਜੀ, ਜੀ
3: ਇੰਟਰਵਲ ਦੀ ਘੰਟੀ ਵੱਜ ਗਈ ਹੈ ਪਰ ਮੈਂ ਆਪਣੀ ਡਿਊਟੀ ਨਿਭਾ ਰਹੀ ਹਾਂ ਤੇ ਲਿਹਾਜ਼ਾ ਲਿਖਵਾਨੀ ਆ ਆਪਣੇ ਭੈਣ ਭਰਾਵਾਂ ਨੂੰ ਪਤਾ ਤੇ ਫੋਨ ਨੰਬਰ। ਸੋਨੇ ਭੈਣ ਭਰਾ, ਬਿਮਾਰੀਆਂ ਤੋਂ ਨਾ ਘਬਰਾਓ ਕਿਉਂਕਿ ਤੁਹਾਡੀ ਹਰ ਬਿਮਾਰੀ ਤੇ ਹਰ ਤਿੱਬੀ ਮਸਲੇ ਦਾ ਹੱਲ ਮੌਜੂਦ ਹੈ। ਬਸ ਤੁਸੀਂ ਵਕਤ ਜ਼ਾਇਆ ਕੀਤੇ ਬਗੈਰ ਤੇ ਆਪਣੀ ਬਿਮਾਰੀ ਨੂੰ ਪੇਚੀਦਾ ਹੋਣ ਤੋਂ ਪਹਿਲਾਂ ਪਹਿਲਾਂ ਫੌਰਨ ਹੀ ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਸਾਹਿਬ ਜ਼ਾਤੀ ਤੌਰ ਤੇ ਮਿਲੋ ਤੇ ਸਿਹਤਯਾਬ ਹੋ ਜਾਓ। ਸਾਡਾ ਪਤਾ। ਸੋਨੇ ਭੈਣ ਭਰਾ, ਬਿਮਾਰੀਆਂ ਤੋਂ ਨਾ ਘਬਰਾਓ ਕਿਉਂਕਿ ਤੁਹਾਡੀ ਹਰ ਬਿਮਾਰੀ ਤੇ ਹਰ ਤਿੱਬੀ ਮਸਲੇ ਦਾ ਹੱਲ ਮੌਜੂਦ ਹੈ। ਬਸ ਤੁਸੀਂ ਵਕਤ ਜ਼ਾਇਆ ਕੀਤੇ ਬਗੈਰ ਤੇ ਆਪਣੀ ਬਿਮਾਰੀ ਨੂੰ ਪੇਚੀਦਾ ਹੋਣ ਤੋਂ ਪਹਿਲਾਂ ਪਹਿਲਾਂ ਫੌਰਨ ਹੀ

ਮੈਂ ਨਾ ਵੇਖਾਂ ਤੇ ਉਹ ਵੇਖੇ ਪਰ ਐਡੇ ਵਕਤ ਕਿੱਥੋਂ ਲਿਆਵਾਂ ਮੇਰੇ ਵੇਖਣ ਦੇ ਵਿੱਚ ਉਹ ਵੇਖੇ ਮਾਹੀ ਤੇਰੇ ਅੰਦਰ ਰਹਿੰਦਾ ਤੈਨੂੰ ਐਵੇਂ ਭੈਣ ਭੁਲੇਖੇ ਯਾਰ ਫਰੀਦਾ ਬੂਹੇ ਯਾਰ ਦੇ ਮਰੀਏ ਭਾਵੇਂ ਉਹ ਵੇਖੇ ਯਾਰ।